ਸਕਜਕਾਰ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸਤਿ ਸ੍ਰੀ ਅਕਾਲ।

में घने रे पैसे पड़े ते मगर दे कोई तारे वायरी पैसे

ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਕਾਕਾ ਮਨ ਸਹਿਜ ਸਿੰਘ, ਕਾਕਾ ਅਰਦਮਨ ਸਿੰਘ ਕਨੇਡਾ ਨਿਵਾਸੀ, ਅਖੰਡ ਪਾਠ ਸਾਹਿਬ ਭੇਟਾ 9,500 ਰੁਪਏ ਆਦਰ ਕਰਦੇ। ਵਿਦਿਆ ਦਾਨ ਬਖਸ਼ਣਾ, ਸ਼ਤਰੰਜ ਖੇਲ ਵਿੱਚ ਕਾਮਯਾਬੀ ਬਖਸ਼ਣੀ। ਅੰਗ ਸੰਸਾਇਓਨਾ ਸਚਖੰਡ ਵਾਸੀ ਮਾਤਾ ਸੁਰਜੀਤ ਕੌਰ ਵੱਲਾ ਕੁਲਦੀਪ ਸਿੰਘ ਦੀ ਲੰਗਰਾਂ ਲਈ 21,000 ਰੁਪਏ ਆਦਰ ਕਰਦੇ।

ਪੁਛਣੀ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ

ਗੁਰੂ ਜਸ ਕੀਰਤਨ ਹੋਵੇਗਾ, ਗੁਰੂ ਕੇ ਲੰਗਰ ਵਰਤਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਆ, ਹਾਜ਼ਰਿਆ ਭਰੋ ਜੀ, ਗੁਰਮੁਖੋ ਇੱਧਰ ਧਿਆਨ ਦਿਓ, ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ।

ਮੁਕਦਮਾ ਕਰਾਉਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ ਸਾਰੇ ਅੰਮ੍ਰਿਤ ਅਵਲਾਕੀ ਸੱਜਣ ਕੇ ਸ਼ਿਸ਼ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਵਸਤਰ ਪਹਿਣ ਕੇ ਸੋਹਣੀਆਂ

ਛਕ ਆਤਰ ਮਹਿਤ ਸੀਸ ਦਿੱਤੇ ਸਿੱਖੀ ਸਿਦਕ ਨਿਆਰਿਆ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੇ ਆਦਿ ਕਮਾਈ ਦਾ ਧਿਆਨ ਦਰਗੇ ਖਾਲਸਾ ਦੀ ਸਾਵੇ ਬਲਾਰੇ।

ਸਰਬ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇ ਫਤਹ ਚੌਂਕੀਆਂ ਟੰਡੇ ਬੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਾਤ ਰਿਕਸ਼ਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ,

ਧੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਦੁਗਤ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ।

ਭੁੱਲ ਚੁੱਕ ਮੁਆਫ ਕਰਨੀ, ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸੇਖ ਪੜਦੇ ਸੁਣਦੇ

ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਸ਼ਤਰ ਤਖਤ ਕੇ ਮਾਲਕ ਗੁਰਤਾ ਤੇ ਸੁਭਾਇਮਾਨ ਬਾਣੀ ਸ਼ਬਦ ਅਵਤਾਰ ਪੀਰਾਨ ਪੀਰ ਮੀਰਾਨ ਮੀਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬਉਰਾਨੰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਜਗਤਰ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਜਾ ਵਾਲੇ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸ ਦਾਨੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੀ ਸਰਕਾਰ ਐਸੇ ਮਹਾਨ ਸਤਿਗੁਰਾਂ ਜੀ ਦੇ ਮਹਾਨ ਸਤੋ ਜੁਗੀ ਤਪੋ ਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬ ਚੱਲ ਨਗਰ ਸਾਹਿਬ ਜੀ ਵਿਖੇ ਆਪ ਜੀ ਗੁਰੂ ਰੂਪ ਗੁਰੂ ਕੀ ਪਿਆਰੀ ਖਾਲਸਾ ਸਾਧ ਸੰਗਤ ਜੀ ਜਿੱਥੇ ਆਪ ਜੀ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ ਉੱਥੇ ਹੀ ਸੱਚੇ ਪਾਤਸ਼ਾਹ ਜੀ ਦੇ ਦਰ ਦੀ ਨਿੱਤ ਦੀ ਮਰਿਆਦਾ ਅਨੁਸਾਰ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਸਤਸੰਗਤ ਕਰਨ ਦਾ, ਕਥਾ ਸਰਵਣ ਕਰਨ ਦਾ, ਆਪਣੇ ਦਰਬਾਰ ਵਿੱਚ ਹਾਜ਼ਰੀ ਲਾਉਣ ਦਾ ਮਹਾਰਾਜ ਜੀ ਨੇ ਇਹ ਸੋਹਣਾ ਸੰਯੋਗ ਬਖਸ਼ਣਾ ਕੀਤਾ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾਲਤਾ ਕਰਕੇ ਅੱਜ ਜੋ ਸ਼ਬਦ ਦੀ ਵਿਚਾਰ ਬਖਸ਼ਿਸ਼ ਕਰ ਰਹੇ ਹਨ ਮਲਾਰ ਰਾਗ ਹੈ ਅਤੇ ਮਲਾਰ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਜਿਹੜੇ ਛੇਵੇਂ ਪਾਤਸ਼ਾਹ ਦਲ ਭੰਜਨ ਗੁਰੂ ਸੂਰਮਾ ਵੱਢ ਜੋਧਾ ਬਹੁ ਪਰ ਉਪਕਾਰੀ ਸਤਿਗੁਰੂ ਜੀ ਨੇ ਜੋ ਵਾਰਾਂ ਅਤੇ ਉਹਨਾਂ ਦੀਆਂ ਤੁਨੀਆਂ ਚੜਾਈਆਂ ਹਨ ਉਹਦੇ ਵਿੱਚੋਂ ਮਲਾਰ ਦੀ ਵਾਰ ਜਿਸ ਦੀ ਸ਼ਬਦ ਦੀ ਵਿਚਾਰ ਆਪਾਂ ਨੇ ਸਰਵਣ ਕਰਨੀ ਹੈ। ਸੋ ਸਾਧ ਸੰਗਤ ਜੀ ਉਹ ਚਿਤ ਬਿਰਤਿਆਂ ਨੂੰ ਇਕਾਗਰ ਕਰਕੇ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਚਰਨ ਕਮਲਾਂ ਦਾ ਧਿਆਨ ਧਰ ਕੇ ਆਓ ਸ਼ਬਦ ਦੀ ਵਿਚਾਰ ਆਰੰਭ ਕਰੀਏ। ਸਭ ਤੋਂ ਪਹਿਲਾਂ ਸਾਰੇ ਹੀ ਰਸਨਾ ਨੂੰ ਕਰੋ ਪਵਿੱਤਰ ਗਜ ਵਜ

ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਉਹਨਾਂ ਨੇ ਇਸ ਵਾਰ ਦੇ ਵਿੱਚ ਪਾਤਸ਼ਾਹ ਮਹਾਰਾਜ ਜੀ ਨੇ ਪੌੜੀਆਂ ਉਚਾਰਨ ਕੀਤੀਆਂ ਹਨ ਅਤੇ ਅੱਗੇ ਜਾ ਕਰਕੇ ਧੰਨ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਲੋਕ ਹਨ। ਸੋ ਮਲਾਰ ਦੀ ਵਾਰ ਦੇ ਵਿੱਚ ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨੀ। ਰਾਣੇ ਅਤੇ ਕੈਲਾਸ਼ ਦੋ ਸਗੇ ਭਰਾ ਸਨ। ਇਹ ਸਾਧ ਸੰਗਤ ਜੀ ਜੰਮੂ ਕਸ਼ਮੀਰ ਦੇ ਪ੍ਰਾਂਤ ਦੇ ਵਿੱਚ ਇਹਨਾਂ ਦਾ ਬਸੇਰਾ ਸੀ ਅਤੇ ਜਦੋਂ ਆਪਸ ਭਰਾਵਾਂ ਦੇ ਵਿੱਚ ਰਾਜ ਭਾਗ ਨੂੰ ਲੈ ਕਰਕੇ ਜਿਹੜਾ ਝਗੜਾ ਹੈ, ਲੜਾਈ ਹੈ, ਉਹ ਆਦਿ ਕਾਲ ਤੋਂ ਹੀ ਚੱਲੀ ਆ ਰਹੀ ਹੈ। ਕਾਰਨ ਲਾਲਚ ਅਤੇ ਲੋਭ ਦੇ ਕਰਕੇ ਬੰਦਾ ਆਪਣੇ ਨੇੜਲੇ ਸੰਬੰਧ ਵੀ ਜਿਹੜੇ ਨੇ ਮਿੱਤਰ ਆਦਿ ਭਰਾ ਦੇ ਉਹ ਭੁੱਲ ਜਾਂਦਾ ਹੈ, ਛੱਡ ਦਿੰਦਾ ਹੈ। ਅਤੇ ਇਹ ਦੋਵੇਂ ਸਗੇ ਭਰਾ ਸਨ ਪਰ ਆਪਸ ਦੇ ਵਿੱਚ ਰਾਜ ਭਾਗ ਦੀ ਵੰਡ ਨੂੰ ਲੈ ਕਰਕੇ ਬੜੀ ਆਪਸ ਵਿੱਚ ਲੜਾਈ ਹੋ ਗਈ। ਜਿਹੜਾ ਸਾਧ ਸੰਗਤ ਜੀ ਕੈਲਾਸ਼ ਦੇਵ ਸੀਗਾ ਉਹਨੇ ਸਾਰਾ

0: ਉਹ ਸਥਾਪਿਤ ਹੋਇਆ ਹੈ। ਕੈਲਾਸ਼ ਦੇਵ ਨੂੰ ਦੋ ਕੁ ਤਿੰਨ ਸਾਲਾਂ ਬਾਅਦ ਸੁਮਤ ਆਈ, ਆਪਣੇ ਭਰਾ ਕੋਲੋਂ ਮਾਫ਼ੀ ਮੰਗੀ, ਕਹਿੰਦਾ ਆਪਾਂ ਰਲ ਮਿਲ ਕਰਕੇ ਰਾਜ ਭਾਗ ਜਿਹੜਾ ਹੈ ਉਹ ਆਪਾਂ ਕਰੀਏ ਕਮਾਈਏ। ਕਾਰਨ ਸਾਧ ਸੰਗਤ ਜੀ ਜਦੋਂ ਆਪਸ ਵਿੱਚ ਏਕਤਾ ਹੋਵੇਗੀ ਤਾਲਮੇਲ ਹੋਵੇਗਾ ਨਾ ਫਿਰ ਰਾਜ ਭਾਗ ਵੀ ਜਿਹੜਾ ਹੈ ਉਹ ਵੱਡੇ ਪੱਧਰ 'ਤੇ ਚੱਲੇਗਾ ਅਤੇ ਬਹੁਤ ਹੀ ਸੁਚੱਜੇ ਢੰਗ ਨਾਲ ਚੱਲੇਗਾ। ਸੋ ਭਰਾਵਾਂ ਨੇ ਆਪਸ ਵਿੱਚ ਸੁਲਾਹ ਕੀਤੀ ਹੈ, ਜਦੋਂ ਸੁਲਾਹ ਕੀਤੀ ਰਾਜ ਵੰਡਿਆ ਗਿਆ। ਕੈਲਾਸ਼ ਦੇਵ ਨੂੰ ਰਾਣਾ ਦੇਵ ਨੇ ਕਹਿ ਦਿੱਤਾ ਕਿ ਤੈਂ ਜਿਹੜਾ ਰਾਜ ਕਰਨਾ ਹੈ ਉਹ ਧਰਮ ਨਾਲ ਕਰਨਾ ਹੈ, ਧਰਮੀ ਪੁਣੇ ਨੂੰ ਅਪਣਾ ਕਰਕੇ ਧਰਮ ਦਾ ਸੱਤ ਦਾ ਨਿਆਂ ਦਾ ਰਾਜ ਕਰਨਾ ਹੈ। ਜਿਵੇਂ ਬਾਣੀ ਵਿੱਚ ਆਖਿਆ ਗਿਆ ਸਭੇ ਸੁਖਾਲੀ ਉੱਠੀਆਂ ਇਹ ਹੋਆ ਹਲੇਮੀ ਰਾਜ ਜੀ। ਇਵੇਂ ਆਪਸ ਵਿੱਚ ਜਦੋਂ ਚਰਚਾ ਹੋਈ ਹੈ ਭਰਾਵਾਂ ਦੀ ਆਪਸ ਵਿੱਚ ਸੁਲਾਹ ਹੋਈ ਹੈ ਤੇ ਉਦੋਂ ਵੀ ਟਾਡੀਆਂ ਨੇ ਫਿਰ ਵਾਰ ਉਚਾਰਨ ਕੀਤੀ ਸੀ। ਉਹ ਵਾਰ ਛੇਵੇਂ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਟਾਡੀਆਂ ਨੇ ਸਰਵਣ ਕਰਾਈ ਤੇ ਮਹਾਰਾਜ ਜੀ ਨੇ ਫਿਰ ਭਾਈ ਗੁਰਦਾਸ ਜੀ ਨੂੰ ਆਗਿਆ ਦੇ ਕਰਕੇ ਇਹ ਵਾਰਾਂ ਤੇ ਇਹਨਾਂ ਦੀਆਂ ਤੁਨੀਆਂ ਜਿਹੜੀਆਂ ਨੇ ਇਹ ਗੁਰਬਾਣੀ ਵਿੱਚ ਅੰਕਿਤ ਕੀਤੀਆਂ ਤੇ ਇਸ ਵਾਰ ਦੇ ਵਿੱਚ ਅੱਜ ਦਾ ਸ਼ਬਦ ਜਿਹੜਾ ਹੈ ਇਹ ਸ਼ਬਦ ਦੀ ਵਿਚਾਰ ਕਹਿ ਲਓ ਤੇ ਇਹ ਬਾਣੀ ਜਿਹੜੀ ਹੈ ਇਹ ਇਸ ਵਾਰ ਵਿੱਚ ਇਵੇਂ ਰਾਣੇ ਕੈਲਾਸ਼ ਇਹ ਇਹਨਾਂ ਦੇ ਨਾਂ ਤੇ ਵਾਰ ਬਣੀ ਹੋਈ ਹੈ ਇਹਦੇ ਵਿੱਚ ਉਚਾਰਨ ਕਰ ਰਹੇ ਹਨ। ਉਹ ਵਾਹਿਗੁਰੂ ਜੋ ਇੱਕ ਅਦੁੱਤੀ ਹੈ ਦਵੈਤ ਤੋਂ ਰਹਿਤ ਹੈ, ਇੱਕ ਜਿਹੜਾ ਹੈ ਇੱਥੇ ਆ ਕਰਕੇ ਗੱਲ ਹੀ ਮੁੱਕ ਜਾਂਦੀ ਹੈ। ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਸਰੂਪ ਹੈ ਜਿਸ ਦੇ ਅੱਗੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਏਕਾ ਲਾ ਦਿੱਤਾ ਕਿ ਇਸ ਤੋਂ ਪਰੇ ਕੋਈ ਹੈ ਹੀ ਨਹੀਂ ਹੁਣ, ਤੇ ਉਹ ਓਅੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ ਉਸ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨੂੰ ਵਸਤੂ ਨਿਰਦੇਸ਼ਕ ਮੰਗਲਾਚਰਨ ਕਹਿੰਦੇ ਨੇ। ਪਾ ਉਸ ਵਾਹਿਗੁਰੂ ਜੀ ਦੇ ਗੁਣਾਂ ਦਾ ਕਥਨ ਕਰਨਾ, ਉਹਦੇ ਸਰੂਪ ਦਾ ਕਥਨ ਕਰਨਾ, ਵਾਹਿਗੁਰੂ ਜੀ ਦਾ ਸਰੂਪ ਕੈਸਾ ਹੈ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ।
1: ਸਤਿਗੁਰ ਪ੍ਰਸਾਦ
0: ਤੇ ਗੁਰੂ ਦੀ ਕਿਰਪਾਲਤਾ ਦੁਆਰਾ ਪ੍ਰਾਪਤੀ ਹੁੰਦੀ ਹੈ। ਬੰਦਾ ਲੱਖ ਯਤਨ ਕਰੇ ਰੱਬ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੂੰ ਅਕਾਲ ਪੁਰਖ ਜੀ ਨੂੰ ਕੋਈ ਇੰਜ ਮਿਲ ਨਹੀਂ ਸਕਦਾ। ਇਹ ਗੁਰੂ ਦੀ ਕਿਰਪਾ ਜਦੋਂ ਗੁਰੂ ਸ਼ੁਭ ਦ੍ਰਿਸ਼ਟੀ ਕਰ ਦੇਵੇ, ਕਾਰਨ ਅੱਜ ਦੇ ਸ਼ਬਦ ਵਿੱਚ ਬੀਣਾ ਗੁਰੂ ਦੀ ਉਪਮਾ ਕੀਤੀ ਗਈ ਹੈ ਤੇ ਸਤਿਗੁਰ ਪ੍ਰਸਾਦ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤਾਂ ਆਦਿ ਦੇ ਵਿੱਚ ਹੀ ਪਰਮੇਸ਼ਵਰ ਦੀ ਜਿੱਥੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਜਿੱਥੇ ਹਸਤੀ ਦਾ ਬਿਆਨ ਕੀਤਾ ਕਿ ਵਾਹਿਗੁਰੂ ਕੈਸਾ ਹੈ ਉਹਨੂੰ ਓਅੰਕਾਰ ਸਰਬ ਦਾ ਪ੍ਰਕਾਸ਼ ਕਿਹਾ ਤੇ ਅੱਗੇ ਇਹ ਵੀ ਕਹਿ ਦਿੱਤਾ ਨਾਲ ਹੀ ਕਿ ਇਹ ਵਾਹਿਗੁਰੂ ਜੀ ਦੀ ਜਿਹੜੀ ਪ੍ਰਾਪਤੀ ਹੈ ਨਾ ਉਹ ਬਗੈਰ ਗੁਰੂ ਤੋਂ ਹੋ ਨਹੀਂ ਸਕਦੀ। ਸਤਿਗੁਰ ਪ੍ਰਸਾਦ ਜਿਹੜਾ ਸੱਚਾ ਗੁਰੂ ਹੈ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੇ ਨਾਨਕ ਹਰ ਗੁਣ ਗਾਉ। ਐਸਾ ਗੁਰੂ ਜੇ ਮਿਲ ਗਿਆ ਤਾਂ ਸਾਧ ਸੰਗਤ ਜੀ ਫਿਰ ਕਹਿ ਬਾਤ। ਸੋ ਸਾਨੂੰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਐਸੇ ਗੁਰੂ ਨਾਲ ਜੋੜਿਆ ਜਿਸ ਦੇ ਪ੍ਰਸਾਦ ਰੂਪ ਵਿੱਚ ਇਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਦੇ ਕਿਰਪਾ ਦੇ ਨਾਲ ਪਰਮੇਸ਼ਰ ਵਾਹਿਗੁਰੂ ਜੀ ਮਿਲ ਜਾਂਦੇ ਹਨ।
1: ਸਲੋਕ ਮਹੱਲਾ ਤੀਜਾ।
0: ਅੱਗੇ ਸਲੋਕ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪ ਜੀ ਉਚਾਰਨ ਕਰ ਰਹੇ ਹਨ।
1: ਮਿਲਿਆ ਮਨ ਰਹਸੀਆ।
0: ਗੁਰੂ ਨੂੰ ਮਿਲਣ ਨਾਲ ਕੀ ਹੁੰਦਾ ਹੈ, ਬਹੁਤ ਹੀ ਸੋਹਣਾ ਉਦਾਹਰਣ ਦਿੱਤਾ, ਦ੍ਰਿਸ਼ਟਾਂਤ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਮਲਾਰ ਸਾਧ ਸੰਗਤ ਜੀ ਜਿਹੜਾ ਨਾ ਸ਼ੀਤਲ ਰਾਗ ਹੈ ਤੇ ਜਿਹੜੇ ਹੁਣ ਮਹੀਨੇ ਚੱਲ ਰਹੇ ਨੇ, ਇੱਕ ਤਾਂ ਸਾਵਣ ਦਾ ਹੁਣ ਪਿੱਛੇ ਲੰਘ ਗਿਆ ਤੇ ਇਹ ਭਾਦੋ ਦਾ ਮਹੀਨਾ ਚੱਲ ਰਿਹਾ ਹੈ, ਇਹ ਦੋਵੇਂ ਜਿਹੜੇ ਮਹੀਨੇ ਹਨ ਇਹ ਮਲਾਰ ਰਾਗ ਇਹਨਾਂ ਦੇ ਵਿੱਚ ਹੀ ਗਾਇਨ ਕੀਤਾ ਜਾਂਦਾ। ਕਾਰਨ ਰੁੱਤ ਜਿਹੜੀ ਹੈ ਪਾਵਸ ਰੁੱਤ ਹੈ, ਵਰਖਾ ਦੀ ਮੀਂਹ ਦੀ ਰੁੱਤ ਹੈ। ਜਦੋਂ ਮੀਂਹ ਪਵੇ ਨਾ ਤੇ ਜਿਵੇਂ ਸਾਧ ਸੰਗਤ ਜੀ ਮੀਂਹ ਪੈਣ ਦੇ ਨਾਲ ਜਿੱਧਰ ਕਿੱਧਰ ਹਰਿਆਵਲ ਹੋ ਜਾਂਦੀ ਹੈ, ਪਸ਼ੂ ਪੰਛੀਆਂ ਨੂੰ ਸੁੱਖ ਮਿਲਦਾ ਹੈ। ਕਈ ਜਿਹੜੇ ਐਸੇ ਜੀ ਹੁੰਦੇ ਉਹ ਸੁੱਖ ਦਾ ਸਾਹ ਲੈਂਦੇ ਹਨ ਕਿ ਮੀਂਹ ਪੈ ਗਿਆ, ਬਬੀਹੇ ਵਰਗੇ ਹੋ ਗਏ, ਡੱਡੂ ਵਰਗੇ ਹੋ ਗਏ। ਉਹ ਬਾਣੀ ਵਿੱਚ ਵੀ ਮਹਾਰਾਜ ਜੀ ਨੇ ਉਚਾਰਨ ਕੀਤਾ ਕਿ ਇਹ ਜਿਹੜਾ ਮਹੀਨਾ ਹੈ ਨਾ ਨਾਨਕ ਸਾਵਣ ਜੇ ਵਸੇ ਚਹੁ ਉਮਾਹਾ ਹੋਏ। ਚਾਰ ਪ੍ਰਕਾਰ ਦੀ ਜੀਵਾਂ ਨੂੰ ਕਹਿੰਦੇ ਬੜਾ ਉਮਾਹ ਹੁੰਦਾ, ਇੱਕ ਉਹਦੇ ਵਿੱਚ ਹਿਰਨ ਮ੍ਰਿਗ ਹੋ ਗਿਆ, ਸੱਪ ਹੋ ਗਿਆ, ਤੇ ਜਿਹੜੇ ਭੋਗੀ ਪੁਰਸ਼ ਹਨ ਉਹਨਾਂ ਨੂੰ ਵੀ ਖੁਸ਼ੀ ਹੋ ਜਾਂਦੀ ਹੈ ਕਿ ਹੁਣ ਕੰਮ ਨਹੀਂ ਕਰਨਾ, ਘਰ ਬਹਿ ਕੇ ਆਰਾਮ ਕਰਨਾ, ਮੀਂਹ ਪੈ ਰਿਹਾ, ਕਈਆਂ ਨੂੰ ਬਾਣਾ ਮਿਲ ਜਾਂਦਾ। ਸੋ ਇਵੇਂ ਚਾਰ ਪ੍ਰਕਾਰ ਦੇ ਜੀਆਂ ਨੂੰ ਬੜਾ ਸੁੱਖ ਹੁੰਦਾ ਹੈ, ਜਿਵੇਂ ਡੱਡੂ, ਸੱਪ, ਹਿਰਨ ਤੇ ਔਰ ਭੋਗੀ ਪੁਰਸ਼ ਆਦਿ ਸੰਸਾਰ ਦੇ ਕਈ

0: ਖੁਸ਼ ਹੁੰਦੇ ਨੇ ਤੇ ਕਈਆਂ ਨੂੰ ਦੁੱਖ ਵੀ ਮਿਲਦਾ ਹੈ ਭਾਵ ਸੁਰਤ ਦੇ ਵਿੱਚ। ਇੱਕ ਤਾਂ ਪੰਥੀ ਹੋ ਗਿਆ ਜਿਹੜਾ ਜਿੱਥੇ ਜਾਣਾ ਹੋਵੇ ਕੋਈ ਰਾਹਗੀਰ ਮੁਸਾਫਿਰ ਹੋਵੇ ਉਹ ਮੀਂਹ ਵਿੱਚ ਜਾ ਨਹੀਂ ਸਕਦਾ। ਸੋ ਇਵੇਂ ਕਈਆਂ ਨੂੰ ਦੁੱਖ ਵੀ ਮਿਲਦਾ ਹੈ। ਪਾਤਸ਼ਾਹ ਜੀ ਕਥਨ ਕਰਦੇ ਨੇ ਇਵੇਂ ਹੀ ਜਦੋਂ ਗੁਰੂ ਮਿਲ ਗਿਆ ਨਾ, ਜੇ ਕੋਈ ਸੱਚਾ ਪੂਰਾ ਗੁਰੂ ਮਿਲ ਗਿਆ ਤਾਂ ਮਨ ਰਹਿਸੀਏ। ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਥਨ ਕਰ ਰਹੇ ਹਨ, ਕਹਿੰਦੇ ਸਾਨੂੰ ਸੱਚਾ ਗੁਰੂ ਮਿਲ ਗਿਆ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਐਸੇ ਸੱਚੇ ਗੁਰੂ ਮਿਲ ਗਏ ਜਿਨ੍ਹਾਂ ਨੂੰ ਮਿਲਣ ਦੇ ਨਾਲ ਮਨ ਜਿਹੜਾ ਹੈ ਹਰਿਆ ਹੋ ਗਿਆ। ਮਨ ਦੇ ਵਿੱਚ ਸਾਧ ਸੰਗਤ ਜੀ ਕੋਈ ਸ਼ੰਕਾ ਨਹੀਂ ਰਿਹਾ, ਮਨ ਦੇ ਵਿੱਚ ਕੋਈ ਜਿਹੜਾ ਹੈ ਦੁਚਿੱਤਾਪਣਾ ਕੋਈ ਦਵੈਤ ਨਹੀਂ ਰਿਹਾ। ਮੀਂਹ ਪੈਣ ਨਾਲ ਜਿਵੇਂ ਸਾਰਿਆਂ ਨੂੰ ਸੁੱਖ ਮਿਲਦਾ ਹੈ, ਨਾਨਕ ਨਾਮੇ ਸਭ ਹਰਿਆਵਲੀ, ਇਵੇਂ ਹੀ ਗੁਰੂ ਨੂੰ ਮਿਲਣ ਕਰਕੇ ਮਨ ਜਿਹੜਾ ਹੈ ਉਹ ਰੰਗਿਆ ਗਿਆ ਹੈ।
1: ਉੱਠਾ ਧਾਰਨ ਸ਼ਿੰਗਾਰ,
0: ਅੱਗੇ ਉਦਾਹਰਣ ਦਿੰਦੇ ਨੇ ਜਿਉਂ ਉੱਠੈ ਧਾਰਨ ਸ਼ਿੰਗਾਰ। ਇਹ ਧਰਤੀ ਸ਼ਿੰਗਾਰੀ ਜਾਂਦੀ ਹੈ ਮੀਂਹ ਦੇ ਵਿੱਚ, ਜਿੱਧਰ ਕਿੱਧਰ ਹਰਿਆਵਲ ਹੈ ਥੱਲੇ ਜ਼ਮੀਨ ਦੇ ਵਿੱਚ ਧਰਤੀ ਦੇ ਵਿੱਚ ਕਈ ਜਿਹੜੇ ਨੇ ਉਹ ਬੀਜ ਪਏ ਹੋਏ ਨੇ, ਉਹ ਮੀਂਹ ਦੇ ਕਰਕੇ ਉਹਨਾਂ ਨੂੰ ਸਾਧ ਸੰਗਤ ਜੀ ਪਾਣੀ ਨਾਲ ਨਹੀਂ ਸਿੰਚਣਾ ਪੈਂਦਾ, ਆਪੇ ਉਹ ਪ੍ਰਫੁੱਲਿਤ ਹੋ ਕਰਕੇ ਆਪੇ ਖਿੜ ਜਾਂਦੇ ਨੇ। ਇਵੇਂ ਹੀ ਗੁਰੂ ਨੂੰ ਮਿਲ ਕਰਕੇ ਸਾਡਾ ਮਨ ਨਾ ਹੁਣ ਖਿੜ ਗਿਆ। ਗੁਰੂ ਨੂੰ ਮਿਲਣਾ ਇੱਕ ਗੱਲ ਹੈ, ਮਨ ਖਿੜਨਾ ਇੱਕ ਗੱਲ ਹੈ। ਸੱਚ ਜਾਣਿਓ ਸੰਸਾਰ ਦੇ ਵਿੱਚ ਇਹ ਮਾਨਸ ਜਨਮ ਸਾਰੇ ਕਹਿੰਦੇ ਨੇ, ਸਾਰੇ ਗ੍ਰੰਥ ਸਾਰੇ ਹੀ ਪੰਥ ਕਿ ਬੜਾ ਅਮੁੱਲ ਹੈ। ਜਿਵੇਂ ਮਾਨਸ ਜਨਮ ਅਮੁੱਲ ਹੈ ਨਾ, ਇਵੇਂ ਹੀ ਗੁਰੂ ਨੂੰ ਮਿਲਣਾ ਇਹ ਵੀ ਸਭ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਤੇ ਇਹ ਵੀ ਅਮੁੱਲ ਹੈ, ਇਹਦਾ ਕੋਈ ਮੁੱਲ ਨਹੀਂ ਪਿਆਰਿਆ। ਗੁਰੂ ਮਿਲਣਾ ਹੀ ਸਭ ਤੋਂ ਵੱਡੀ ਗੱਲ ਹੈ। ਫਿਰ ਇੱਕ ਗੱਲ ਹੁੰਦੀ ਹੈ ਕਿ ਗੁਰੂ ਨੂੰ ਮਿਲਣਾ ਤੇ ਗੁਰੂ ਨੂੰ ਮਿਲ ਕਰਕੇ ਕੀ ਕਰਨਾ, ਗੁਰੂ ਨੂੰ ਮਿਲ ਕਰਕੇ ਕੀ ਕਰਨਾ ਹੈ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਗੁਰੂ ਨੂੰ ਮਿਲ ਕੇ ਗੁਰੂ ਦੇ ਉਪਦੇਸ਼ਾਂ ਨੂੰ ਅਪਣਾਉਣਾ। ਜਦੋਂ ਉਪਦੇਸ਼ ਅਪਣਾਓਗੇ ਤਾਂ ਹੀ ਮਨ ਹਰਿਆ ਹੋਵੇਗਾ, ਤਾਂ ਹੀ ਮਨ ਦੇ ਵਿੱਚ ਸ਼ਾਂਤੀ ਆਵੇਗੀ, ਤਾਂ ਹੀ ਮਨ ਵਿੱਚ ਜਿਹੜੀ ਇਹ ਭਾਲ ਹੈ ਉਹ ਇੱਧਰ ਉੱਧਰ ਜਾਣ ਦੀ ਭਟਕਣ ਜਿਹੜੀ ਲੱਗੀ ਹੋਈ ਹੈ ਮਨ ਦੀ ਉਹ ਮੁੱਕ ਜਾਏਗੀ। ਇੱਕ ਵਾਰੀ ਨਾ ਕੋਈ ਇੱਕ ਸੂਫੀ ਫਕੀਰ ਸੀਗਾ, ਉਹ ਪਿੰਡ ਦੇ ਬਾਹਰ ਬੈਠਿਆ ਤੇ ਕੋਈ ਅਜਾੜੀ ਜਾ ਤੇ ਉਹ ਸਾਧ ਸੰਗਤ ਜੀ ਕਹੇ ਕਿ ਮੈਂ ਗੁਰੂ ਬਣਾਉਣਾ। ਉਹ ਅਯਾਲੀ ਅਜਾੜੀ ਵੀ ਆਖਦੇ ਨੇ, ਉਹਨੂੰ ਪਤਾ ਹੀ ਨਹੀਂ ਕਿ ਗੁਰੂ ਕੀ ਹੁੰਦਾ। ਉਹਨੇ ਫਕੀਰ ਨੂੰ ਕਿਹਾ, ਕਹਿੰਦੇ ਕਿ ਮੈਂ ਚਾਹੁੰਦਾ ਕਿ ਮੈਨੂੰ ਵੀ ਕੋਈ ਗੁਰੂ ਮਿਲ ਜਾਏ। ਕਹਿੰਦੇ ਬਿਗਰ ਗੁਰੂ ਤੋਂ ਜੀਵਨ ਪੂਰਾ ਨਹੀਂ ਹੁੰਦਾ, ਗੁਰੂ ਤੋਂ ਬਿਗਰ ਜੀਵਨ ਅਧੂਰਾ ਹੈ। ਸਤਿਗੁਰੂ ਬਾਜੋ ਗੁਰ ਨਹੀਂ ਕੋਈ, ਨਿਗੁਰੇ ਕਾਹੇ ਨਾਉ ਬੁਰਾ। ਹੁਣ ਵੇਖੋ ਇੱਕ ਭਗਤ ਹੋਇਆ ਸੁਖਦੇਵ ਜੀ, 12 ਸਾਲ ਗਰਭ ਕਾਲ ਵਿੱਚ ਰਹੇ। 12 ਸਾਲ ਗਰਭ ਕਾਲ ਵਿੱਚ ਰਹਿ ਕਰਕੇ ਜਿੱਦਾਂ ਹੀ ਜਨਮ ਲਿਆ ਨਾ, ਜਨਮ ਲੈਂਦਿਆਂ ਸਾਰੀ ਸਾਧ ਸੰਗਤ ਜੀ ਉਹ ਉਦਾਸੀਨਤਾ ਨੂੰ ਧਾਰਨ ਕੀਤਾ, ਪਾਵ ਜਨਮ ਲੈਂਦਿਆਂ ਸਾਰੀ ਜੰਗਲ ਵੱਲ ਚਲੇ ਗਏ। 12 ਬਰਸ ਗਰਭ ਕਾਲ ਦੇ ਵਿੱਚ ਬਤੀਤ ਕਰਕੇ ਤੇ ਫਿਰ ਸਿੱਧਾ ਹੀ ਜਿਹੜਾ ਹੈ ਉਹ ਤਪ ਕਰਨ ਲਈ ਚਲੇ ਗਏ ਸੁਖਦੇਵ ਮੁਨੀ ਜੀ। ਪਿਤਾ ਨੇ ਬੜਾ ਰੋਕਿਆ ਵਿਆਸ ਜੀ ਨੇ, ਤੇ ਜਦੋਂ ਜਨਮ ਵੀ ਲਿਆਣਾ, ਕਹਿੰਦੇ ਮੈਂ ਤਾਂ ਹੀ ਜਨਮ ਲੈਣਾ ਜੇ ਮਾਇਆ ਮੇਰੇ ਤੇ ਨਾ ਆਵੇ। ਮਾਇਆ ਨੂੰ ਰੋਗ ਦਿੱਤਾ ਗਿਆ, ਉਹ ਮਾਇਆ ਜਦੋਂ ਰੁਕੀ ਉਹਦੇ ਵਿੱਚ 84 ਔਰ ਬੱਚਿਆਂ ਨੇ ਜਨਮ ਲੈਣਾ ਕੀਤਾ, ਉਹ 84 ਜਿਹੜੇ ਨੇ ਸੁੱਤੇ ਸਿੱਧ ਮੁਕਤ ਹੋ ਗਏ। ਉਹਨਾਂ ਨੂੰ ਕੁਛ ਨਹੀਂ ਕਰਨਾ ਪਿਆ, ਉਹ 84 ਸਿੱਧ ਬਣ ਗਏ। ਕਾਰਨ ਸਾਡਾ ਜਦੋਂ ਜਨਮ ਆਉਂਦਾ ਹੈ ਨਾ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਭਗਤ ਰਵਿਦਾਸ ਜੀ ਦਾ ਜੀਵਨ ਪੜੋਗੇ, ਜਨਮ ਲੈਣ ਤੋਂ ਪਹਿਲਾਂ ਹੀ ਗੁਰੂ ਤਾਰਨ ਕਰਤਾ, ਜਨਮ ਨਹੀਂ ਸੀ ਲੈ ਰਹੇ। ਮਾਂ ਪਿਓ ਜਿਹੜੇ ਨੇ ਬੜੇ ਔਖੇ ਹੋ ਗਏ, ਗੁਰੂ ਜੀ ਕੋਲ ਚਲੇ ਗਏ ਰਾਮਾਨੰਦ ਜੀ ਕੋਲ, ਕਹਿੰਦੇ ਕੋਈ ਹੱਲ ਕੱਢੋ। ਕਹਿੰਦੇ ਮੈਂ ਆ ਕੇ ਵੇਖਾਂਗਾ। ਹੁਣ ਭਗਤ ਰਵਿਦਾਸ ਜੀ ਕੋਲ ਆ ਗਏ, ਪਾਓ ਅਜੇ ਮਾਤਾ ਦੇ ਉਧਰ ਵਿੱਚ ਹੀ ਹੈ, ਤੇ ਧਿਆਨ ਲਾ ਕੇ ਗੱਲਾਂ ਕਰਨ ਲੱਗੇ ਭਗਤ ਰਵਿਦਾਸ ਜੀ ਰਾਮਾਨੰਦ ਜੀ ਦੇ ਨਾਲ। ਤੇ ਰਾਮਾਨੰਦ ਜੀ ਨੂੰ ਕੀ ਕਹਿ ਰਹੇ ਨੇ, ਕਹਿੰਦੇ ਮੈਂ ਜਨਮ ਨਹੀਂ ਲੈਣਾ, ਪਹਿਲੇ ਤੁਸੀਂ ਮੈਨੂੰ ਗੁਰੂ ਤਾਰਨ ਕਰੋ ਤੇ ਦੂਜਾ ਮਾਇਆ ਨੂੰ ਰੋਕ ਲਓ, ਤਾਂ ਹੀ ਮੈਂ ਜਨਮ ਲੈਣਾ। ਕਾਰਨ ਲਿਓ ਛੁੱਟ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਅਸੀਂ ਉਧਰ ਵਿੱਚੋਂ ਬਾਹਰ ਆਉਂਦੇ ਨਾ, ਜਨਮ ਲੈਂਦੇ ਸਾਰ ਰੱਬ ਵਿਸਰ ਜਾਂਦਾ ਹੈ, ਸੁਰਤੀ ਜਿਹੜੀ ਟੁੱਟ ਜਾਂਦੀ ਹੈ। ਤੇ ਸਾਹ ਜਦੋਂ ਬੰਦਾ ਲੈਂਦਾ ਨਾ, ਸਾਹ ਲੈਂਦਾ ਜੀਵ ਨਵੀਕਲਾ ਜੀਵ ਬੱਚਾ, ਉਹ ਸਾਹਾਂ ਦੇ ਵਿੱਚ ਮਾਇਆ ਵੜ ਜਾਂਦੀ ਹੈ ਤੇ ਉਹ ਮਾਇਆ ਜਿਹੜਾ ਹੈ ਕੀ ਕਰਦੀ ਏ ਮਾਇਆ ਦਾ ਪ੍ਰਭਾਵ ਐਸਾ ਹੈ ਇਨ ਮਾਇਆ ਜਗਦੀਸ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਬੇਚਾਰੇ। ਫਿਰ ਸਾਧ ਸੰਗ ਜੀ ਬੰਦਾ ਭੁੱਲ ਜਾਂਦਾ ਪਰਮੇਸ਼ਰ ਰੱਬ ਜੀ ਨੂੰ ਜਿਸ ਨੂੰ ਸਵਾਸ ਸਵਾਸ ਮਾਤਾ ਦੇ ਉਧਰ ਵਿੱਚ ਜਿਸਦਾ ਆਰਾਧਨ ਕਰ ਰਿਹਾ ਸੀ। ਭਗਤ ਰਵਿਦਾਸ ਜੀ ਨੇ ਕਿਹਾ ਪਹਿਲੇ ਮੈਂ ਗੁਰੂ ਧਾਰਨ ਕਰਨਾ ਫਿਰ ਜਨਮ ਲੈਣਾ, ਪਹਿਲੇ ਗੁਰੂ ਮੰਤਰ ਜਿਹੜਾ ਹੈ ਉਹ ਉਧਰ ਦੇ ਵਿੱਚ ਹੀ ਲੈਣਾ ਕੀਤਾ ਫਿਰ ਸੰਸਾਰ ਵਿੱਚ ਆ, ਇੰਨਾ ਜ਼ਰੂਰੀ ਹੈ ਗੁਰੂ ਧਾਰਨ ਕਰਨਾ। ਦੂਜੀ ਗੱਲ ਅਸੀਂ ਕਰ ਰਹੇ ਸੀ, ਵਿਚਾਰ ਕਰ ਰਹੇ ਸੀ ਸੁਖਦੇਵ ਮੁਨੀ ਜੀ ਦੀ, ਤਪ ਕਰਨ ਚਲੇ ਗਏ ਤੇ ਇੰਨਾ ਭਾਰੀ ਤਪ ਕੀਤਾ ਮਿੱਟੀ ਕੱਟਾ ਸਾਰਾ ਸਰੀਰ ਤੇ ਜਿਹੜਾ ਭਰ ਗਿਆ, ਕਈ ਧੁੱਪ ਤੇ ਸਿਆਲ ਦਾ ਮਹੀਨਾ ਮੀਂਹ ਸਭ ਕੁਛ ਪਿੰਡੇ ਤੇ ਹੰਡਾਇਆ, ਐਸੀ ਕਾਲ ਕਮਾਈ ਕੀਤੀ ਕਿ ਉਹ ਸਾਰੇ ਸਿਰ ਤੇ ਨਾ ਆਲਣਾ ਪੈ ਗਿਆ, ਸਰੀਰ ਮਿੱਟੀ ਨਾਲ ਜਿਹੜਾ ਪੂਰਿਆ ਗਿਆ ਤੇ ਜਿਹੜੇ ਚਿੜੀਆਂ ਸਨ ਆਲਣਾ ਬਣਾਉਣ ਵਾਲੀ ਆ, ਦੂਜੀ ਕਹਿੰਦੀ ਕਹਿੰਦੇ ਨਿਗਰਾ ਇਹਦੇ ਸਿਰ ਤੇ ਨਹੀਂ ਰਹਿਣਾ, ਤੂੰ ਇਹਦੇ ਸਿਰ ਤੇ ਆਪਣਾ ਘਰ ਬਣਾ ਰਹੀ ਆਲਣਾ ਪਾ ਰਹੀ ਹੈ, ਇਹ ਤਾਂ ਨਿਗਰਾ ਹੈ। ਕਹਿੰਦੇ ਇਧਰੋਂ ਚਲੋ ਹੁਣ ਅੱਗੇ, ਉਹ ਉੜ ਕੇ ਚਲੇ ਗਏ ਸਾਧ ਸੰਗਤ ਜੀ, ਯਾਨੀ ਨਿਗਰੇ ਦਾ ਸੰਗ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਇਹ ਸ਼ਬਦ ਉਚਾਰਨ ਕਰ ਰਹੇ ਨੇ, ਇਹ ਸਲੋਕ ਉਚਾਰਨ ਕਰ ਰਹੇ ਨੇ ਤੇ ਪਾਤਸ਼ਾਹ ਜੀ ਦਾ ਵੀ ਜੀਵਨ ਕੈਸਾ ਸੀ, ਆਪ ਜੀ ਦਾ ਜੀਵਨ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਨੂੰ ਮਿਲਣ ਤੋਂ ਪਹਿਲਾਂ ਆਪ ਜੀ ਵੀ ਤੀਰਥਾਂ ਦਾ ਰਟਨ ਕਰਦੇ ਸਨ, ਯਾਤਰਾ ਕਰਦੇ ਸਨ ਤੇ ਇੱਕ ਬੈਰਾਗੀ ਸਾਧ ਮਿਲ ਗਿਆ, ਉਹਨੇ ਸੰਗ ਕੀਤਾ। ਇੱਕ ਦਿਨ ਉਹਨੇ ਇਹ ਪੁੱਛਿਆ ਕਹਿੰਦੇ ਤੁਹਾਡਾ ਗੁਰੂ ਕੌਣ ਹੈ? ਗੁਰੂ ਸਾਹਿਬ ਜੀ ਕਹਿੰਦੇ ਭਾਈ ਮੇਰਾ ਤਾਂ ਕੋਈ ਗੁਰੂ ਨਹੀਂ, ਮੈਂ ਨਿਗਰਾ ਹਾਂ। ਉਸੀ ਸਮੇਂ ਸਾਧ ਸੰਗਤ ਜੀ ਆਪਣਾ ਸਮਾਨ ਲੈ ਕਰਕੇ ਜੋ ਉਹਦੇ ਕੋਲ ਸੀਗਾ ਆਪਣਾ ਪੱਲਾ ਬਣ ਕਰਕੇ ਉਧਰੋਂ ਚਲਾ ਗਿਆ। ਕਹਿੰਦੇ ਮੈਂ ਭ੍ਰਿਸ਼ਟ ਹੋ ਗਿਆ ਜੋ ਤੇਰੇ ਨਿਗਰੇ ਦਾ ਸੰਗ ਕੀਤਾ। ਇਹ ਸੱਟ ਲੱਗੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਮਨ ਦੇ ਵਿੱਚ, ਕਾਰਨ ਜਦੋਂ ਸੱਟ ਲੱਗਦੀ ਨਾ ਬੰਦੇ ਨੂੰ ਉਹਦੀ ਉਹੀ ਸੁਮਤ ਆਉਂਦੀ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਘਰ ਆਰਾਮ ਨਹੀਂ ਬਹਿੰਦੇ, ਨਿਊ ਬਾਲੇ ਨੇ ਨਾਂਦੀ ਨੀਂਦਰ ਦਿਨੇ ਰਾਤ ਪਏ ਰਹਿੰਦੇ, ਕੋ ਲਗਨ ਲੱਗੀ ਲੱਗ ਜਾਂਦੀ ਔਰਤ ਜਨ ਸੁਭਾਸਾ, ਉਹਨਾਂ ਦੀ ਐਸੀ ਲਗਨ ਲੱਗ ਜਾਂਦੀ ਹੈ ਉਹ ਸਭ ਕੁਝ ਛੱਡ ਦਿੰਦੇ ਨੇ, ਕੋਈ ਇੱਕ ਦਿਨੇ ਰਾਤ ਫਿਰ ਉਸ ਦੇ ਵਿੱਚ ਹੀ ਲੱਗ ਜਾਂਦੇ ਨੇ, ਨਾ ਖਾਣ ਪੀਣ ਦੀ ਸੁੱਧ ਆਉਂਦੀ ਹੈ ਨਾ ਕੋਈ ਦੂਜਾ ਖਿਆਲ ਹੁੰਦਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਐਸੀ ਲਗਨ ਲੱਗ ਗਈ ਕਿ ਹੁਣ ਪੂਰੇ ਗੁਰੂ ਤੋਂ ਬਗੈਰ ਮੇਰਾ ਜੀਵਨ ਜਿਹੜਾ ਹੈ ਉਹ ਤ੍ਰਿਕਾਰ ਹੈ ਮੇਰੇ ਜੀਵਨ ਤੇ, ਉਹ ਜੀਵਨ ਕਿਸੇ ਕੰਮ ਦਾ ਨਹੀਂ। ਉਸ ਸਮੇਂ ਬਾਣੀ ਕੰਨਾਂ ਦੇ ਵਿੱਚ ਪਈ ਹੈ, ਉਹਨਾਂ ਦੇ ਘਰ ਦੇ ਵਿੱਚ ਹੀ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸਤਿਕਾਰਯੋਗ ਜਿਹੜੇ ਸਪੁੱਤਰੀ ਸਨ ਉਹਨਾਂ ਦੇ ਘਰ ਵਿੱਚ ਹੀ ਵਿਆਹ ਗਏ ਸਨ ਤੇ ਮਹਾਰਾਜ ਜੀ ਕੁੜਮੀ ਸਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ। ਸੋ ਸਾਧ ਸੰਗਤ ਜੀ ਉਸ ਸਮੇਂ ਉਹ ਬਾਣੀ ਨੂੰ ਸੁਣ ਕਰਕੇ ਮਨ ਜਿਹੜਾ ਹੈ ਫਿਰ ਰੰਗਿਆ ਗਿਆ, ਫਿਰ ਗੁਰੂ ਦੀ ਪਾਲ ਕੀਤੀ, ਕਿਹਾ ਕਿ ਬਾਣੀ ਕਿਸ ਦੀ ਹੈ ਤਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕੋਲ, ਉਹਨਾਂ ਨੂੰ ਕਿਹਾ ਮੈਨੂੰ ਲੈ ਕੇ ਜਾਣਾ ਕਰੋ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਮਿਲੇ ਤੇ ਮਿਲ ਕਰਕੇ ਫਿਰ ਉੱਧਰ ਹੀ ਰਹਿ ਗਏ, ਗੁਰੂ ਕੇ ਬਣ ਗਏ, ਭਾਵੇਂ ਲੋਕਾਂ ਨੇ ਬੜੇ ਮੀਣੇ ਮਾਰੇ ਕਿ ਅਮਰੋਂ ਨੇ ਥਾਵਾ ਹੈ। ਕਹਿੰਦੇ ਥਾਣੀ ਆਪਣੇ ਘਰਦਿਆਂ ਨੇ ਛੱਡਤਾ ਤੇ ਕੁੜਮਾਂ ਦੇ ਘਰ ਆ ਕੇ ਬੈਠਾ, ਪਰ ਸਾਧ ਸੰਗਤ ਜੀ ਇੰਨੇ ਮੀਣੇ ਜਿਹੜੇ ਨੇ ਉਹ ਖਾ ਕੇ ਵੀ ਗੁਰੂ ਦੀ ਸੇਵਾ ਨਹੀਂ ਛੱਡੀ। 12 ਸਾਲ ਐਸੀ ਕਾਲ ਕਮਾਈ ਕੀਤੀ ਕਿ ਆਪ ਗੁਰੂ ਸਰੂਪ ਹੀ ਬਣ ਗਏ। ਗੁਰੂ ਨੂੰ ਮਿਲਣ ਨਾਲ ਕੀ ਹੁੰਦਾ? ਬੰਦਾ ਗੁਰੂ ਹੀ ਬਣ ਜਾਂਦਾ, ਸੱਚ ਜਾਣੇ। ਗੁਰੂ ਨੂੰ ਮਿਲਣ ਨਾਲ ਕੀ ਹੁੰਦਾ ਹੈ? ਪਾਰਸ ਪਰਸੀਏ ਪਾਰਸ ਹੋਏ, ਪਾਰਸ ਨੂੰ ਕੋਈ ਧਾਤ ਛੁਆ ਦੋ ਉਹ ਪਾਰਸ ਹੀ ਹੋ ਜਾਂਦਾ ਹੈ, ਤੇ ਇਵੇਂ ਹੀ ਪਾਰਸ ਨੂੰ ਕੋਈ ਧਾਤ ਛੁਆ ਦੋ ਸੋਹਣਾ ਹੋ ਜਾਂਦਾ। ਕਹਿੰਦੇ ਸੰਤ ਗੁਰੂ ਜਣ ਕੀ ਕਰਦੇ ਨੇ? ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਣ, ਵਹਿ ਲੋਹਾ ਕੰਚਨ ਕਰੇ ਵੇ ਕਰੇ ਆਪ ਸਮਾਨ। ਕੋਈ ਪੂਰਾ ਸਮਰੱਥ ਗੁਰੂ, ਕੋਈ ਪੂਰਾ ਸਤਿਗੁਰੂ, ਕੋਈ ਪੂਰਾ ਸਾਧ ਸੰਗਤ ਜੀ, ਸੰਤ ਉਹ ਆਪਣੇ ਵਰਗਾ ਹੀ ਬਣਾ ਦਿੰਦਾ ਹੈ। ਕੋਈ ਆਵੇ ਤਾਂ ਸਹੀ, ਕੋਈ ਆ ਕੇ ਉਹਦੀ ਗੱਲ ਮੰਨੇ ਤਾਂ ਸਹੀ। ਸੋ ਸੰਸਾਰ ਦੇ ਜੀਣਾ ਸਾਰੇ ਹੀ ਭੁੱਲੇ ਤੇ ਭਟਕੇ ਹੋਏ ਹਨ, ਉਹਨਾਂ ਨੂੰ ਗੁਰੂ ਬਾਰੇ ਪਤਾ ਨਹੀਂ। ਸਾਨੂੰ ਤਾਂ ਗੁਰੂ ਮਿਲ ਗਿਆ। ਵੇਖੋ ਅਸੀਂ ਗੱਲ ਸ਼ੁਰੂ ਕੀਤੀ ਹੈ ਕਿ ਉਹ ਫਕੀਰ ਨੂੰ ਨਾ ਇੱਕ ਅਜਾੜੀ ਅਯਾਲੀ ਮਿਲ ਗਿਆ ਜੀ। ਉਹ ਕਹਿੰਦਾ ਮੈਨੂੰ ਗੁਰੂ ਤਾਰਨ ਕਰਨਾ, ਉਹ ਕਹਿੰਦਾ ਤੇਰਾ ਗੁਰੂ ਆ ਫਲਾਣਾ ਜਾਂ ਰੁੱਖ ਹੈ, ਥੱਲੇ ਚਬੂਤਰਾ ਬਣਿਆ ਹੋਇਆ ਹੈ ਤੇ ਉਹਨੇ ਇਵੇਂ ਇਹ ਸੁਰੰਗ ਦੇ ਲੀੜੇ ਪਾਏ ਹੋਏ ਨੇ ਤੇ ਉਹਨੂੰ ਤੂੰ ਗੁਰੂ ਬਣਾ, ਉਹਨੇ ਨਿਸ਼ਾਨੀਆਂ ਦੱਸ ਦਿੱਤੀਆਂ ਜੀ। ਉਹ ਹੁਣ ਸੀਗਾ ਅਜਾੜੀ ਅਯਾਲੀ, ਉਹਨੂੰ ਕੀ ਪਤਾ ਸਾਧ ਸੰਗਤ ਜੀ। ਉਹ ਕਹਿੰਦਾ ਠੀਕ ਹੈ, ਤੁਸੀਂ ਕਿਹਾ ਉਹ ਸਾਥੀ ਆਉਣਾ, ਮੈਂ ਉਸ ਗੁਰੂ ਦੀ ਭਾਲ ਕਰਾਂਗਾ ਜਿਸ ਦੀਆਂ ਤੁਸਾਂ ਨੇ ਨਿਸ਼ਾਨੀਆਂ ਦਿੱਤੀਆਂ। ਉਹ ਨਾ 30 ਸਾਲ ਲੰਘ ਗਏ, ਉਹ ਅਜਾੜੀ ਸਾਰੇ ਪਾਸੇ ਘੁੰਮਦਾ ਰਿਹਾ ਜੀ, ਹਰ ਇੱਕ ਪਾਸੇ ਗਿਆ ਪਰ ਉਹਨੂੰ ਨਿਸ਼ਾਨੀਆਂ ਮਿਲੀਆਂ ਹੀ ਨਹੀਂ। ਜਦੋਂ 30 ਸਾਲਾਂ ਬਾਅਦ ਵਾਪਿਸ ਆਇਆ ਕੀ ਵੇਖਦਾ, ਉਹ ਫਕੀਰ ਨੇ ਜਿਹੜੀਆਂ ਨਿਸ਼ਾਨੀਆਂ ਦੱਸੀਆਂ ਸੀ ਨਾ, ਆਪਣੀਆਂ ਹੀ ਦੱਸੀਆਂ ਸੀ। ਤੇ ਫਿਰ ਕਹਿੰਦਾ ਤੁਸੀਂ ਤਾਂ ਇੱਧਰ ਹੀ ਬੈਠੇ ਹੋ, ਤੇ ਆ ਕੇ ਚਰਣੀ ਲੱਗਿਆ, ਕਹਿੰਦੇ ਤੁਸੀਂ ਮੇਰੇ ਗੁਰੂ ਹੋ। ਕਹਿੰਦੇ ਪਰ ਤੁਸੀਂ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ? ਉਹ ਫਕੀਰ ਹੱਸ ਪਿਆ, ਕਹਿੰਦਾ ਕਿ ਵੇਖ ਮੈਂ 30 ਸਾਲ ਤੇਰੀ ਉਡੀਕ ਕੀਤੀ ਹੈ ਕਿ ਤੈਨੂੰ ਕੱਲ੍ਹ ਨੂੰ ਸੁਮਤ ਆਊਗੀ, ਤੂੰ ਪਰਸੋਂ ਦਾ ਦਿਨ ਆਜੂਗਾ, ਇੱਕ ਸਾਲ ਬਾਅਦ ਆਜੂਗਾ, 30 ਸਾਲ ਤੈਂ ਲਏ, ਪਰ ਤੈਨੂੰ ਇਹ ਨਹੀਂ ਪਤਾ ਲੱਗਿਆ ਕਿ ਜਿਹੜੀਆਂ ਮੈਂ ਨਿਸ਼ਾਨੀਆਂ ਦੱਸੀਆਂ ਉਹ ਮੈਂ ਆਪਦੀਆਂ ਦੱਸੀਆਂ। ਇਵੇਂ ਹੀ ਸਾਧ ਸੰਗਤ ਜੀ, ਸਮਰੱਥ ਗੁਰੂ ਜਿਹੜਾ ਹੈ ਸਾਡੇ ਕੋਲ ਹੈ, ਮਹਿਮਾ ਕਹੀਂ ਨਾ ਜਾਏ ਗੁਰ ਸਮਰੱਥ ਦੇਵ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਇਸੀ ਸਥਾਨ ਤੇ ਬਾਜਾ ਵਾਲੇ ਸਤਿਗੁਰਾਂ ਜੀ ਨੇ ਸਾਨੂੰ ਗੁਰਬਾਣੀ ਨਾਲ ਜੋੜਿਆ, ਆਗਿਆ ਦਿੱਤੀ ਹੈ, ਆਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਆਗਿਆ ਦਿੱਤੀ ਨਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮਿਲ ਕਰਕੇ, ਇੱਧਰ ਮਿਲ ਕਰਕੇ ਸੱਚੀ ਜਾਣਿਓ, ਜਿਸਦਾ ਮਨ ਹਰਿਆ ਹੋ ਗਿਆ, ਗੁਰੂ ਨੂੰ ਮਿਲ ਕਰਕੇ ਜਿਸ ਦਾ ਮਨ ਜਿਹੜਾ ਹੈ ਲੱਗ ਗਿਆ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਹੀ ਫਿਰ ਗੁਰੂ ਮਿਲਿਆ ਹੈ। ਜੇ ਗੁਰੂ ਨੂੰ ਮਿਲ ਕੇ ਸਾਡੇ ਮਨ ਵਿੱਚ ਚਾਅ ਵੀ ਨਹੀਂ ਆਇਆ, ਸਾਡਾ ਮਨ ਰੰਗਿਆ ਹੀ ਨਹੀਂ ਗਿਆ, ਸਾਡੇ ਮਨ ਵਿੱਚ ਸਾਧ ਸੰਗਤ ਜੀ ਦੋਸ਼ ਹੀ ਦੂਰ ਨਹੀਂ ਹੋਏ, ਫਿਰ ਅਸੀਂ ਗੁਰੂ ਨੂੰ ਮਿਲੇ ਨਹੀਂ, ਸਾਨੂੰ ਅਜੇ ਜਾਂਚ ਨਹੀਂ ਆਈ ਗੁਰੂ ਨੂੰ ਮਿਲਣ ਦੀ, ਅਸੀਂ ਉਸੀ ਅਜਾੜੀ ਆਲੀ ਦੀ ਤਰ੍ਹਾਂ ਸਾਰੇ ਪਾਸੇ ਭਾਲ ਕਰ ਰਹੇ ਨੇ। ਦੁਆਰੇ ਦੁਆਰ ਸਵਾਨ ਜੂ ਡੋਲਤ ਨਹੀਂ ਸਦ ਰਾਮ ਭਜਨ ਕੀ, ਗੁਰੂ ਸਾਡੇ ਕੋਲ ਬੈਠਿਆ ਹੈ, ਗੁਰੂ ਸਾਡੇ ਲਾਗੇ ਹੀ ਹੈ, ਤੇ ਫਿਰ ਵੀ ਅਸੀਂ ਛੱਡ ਕੇ ਇੱਧਰ ਉੱਧਰ ਭਾਲ ਕਰ ਰਹੇ ਹਾਂ। ਪਰ ਖੈਰ, ਸਮੇਂ ਰਹਿੰਦੇ ਸਿਰ ਉਸ ਅਜਾੜੀ ਨੂੰ ਚੇਤੇ ਤਾਂ ਆ ਗਿਆ, ਪਰ ਸਾਨੂੰ ਕਦੋਂ ਚੇਤੇ ਆਏਗਾ ਇਹ ਰੱਬ ਹੀ ਜਾਣੇ, ਕਿ ਗੁਰਬਾਣੀ ਵਰਗਾ ਸੰਸਾਰ ਵਿੱਚ ਕੋਈ ਗੁਰੂ ਨਹੀਂ ਲੱਭਣਾ। ਸੋ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸ ਰਹੇ ਨੇ, ਜਦੋਂ ਗੁਰੂ ਮਿਲ ਗਿਆ ਭਾਈ, ਉਦੋਂ ਮਨ ਹਰਿਆ ਹੋ ਗਿਆ। ਜਿਵੇਂ ਧਰਤੀ ਮੇਘ ਦੇ ਨਾਲ, ਵਰਖਾ ਦੇ ਨਾਲ ਸਾਰੇ ਪਾਸੇ ਹਰਿਆਵਲੀ ਹੋ ਗਈ ਹੈ, ਇਵੇਂ ਗੁਰੂ ਨੂੰ ਮਿਲ ਕਰਕੇ ਸਾਡਾ ਮਨ ਹਰਿਆ ਗਿਆ ਹੈ।
1: ਸਰ ਭਰੇ ਸੁਭਰ ਤਾਲ,
0: ਤੇ ਕੀ ਹੋ ਗਿਆ? ਅੱਗੇ ਕਹਿੰਦੇ ਨੇ ਜਿਵੇਂ ਧਰਤੀ ਤੇ ਹਰਿਆਵਲੀ ਹੋ ਗਈ ਨਾ ਵਰਖਾ ਦੇ ਨਾਲ, ਸਰ ਪਰ ਤੇ ਸਾਰੇ ਜਿਹੜੇ ਤਾਰ ਸਨ, ਤਾਲ ਸਰੋਵਰ ਸਰ ਆਦਿ ਨਦੀਆਂ ਨਾਲੇ ਸਾਰੇ ਭਰ ਗਏ, ਪਾਣੀ ਨਾਲ ਪੂਰੇ ਗਏ, ਭਰ ਗਏ ਹਨ। ਕਿਵੇਂ ਭਰੇ? ਜਦੋਂ ਮੀਂਹ ਦੀ ਵਰਖਾ ਹੋਈ ਹੈ, ਇਵੇਂ ਹੀ ਸਾਧ ਸੰਗਤ ਜੀ ਜਦੋਂ ਕੋਈ ਗੁਰੂ ਨੂੰ ਮਿਲਦਾ ਨਾ, ਤੇ ਕੀ ਹੁੰਦਾ? ਪਾਤਸ਼ਾਹ ਜੀ ਕਹਿੰਦੇ ਉਹਦਾ ਮਨ ਸ਼ੁਭ ਗੁਣਾਂ ਨਾਲ ਭਰਿਆ ਜਾਂਦਾ ਹੈ। ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਝਰਨੇ, ਉਹ ਸਾਧੂ ਜਣ ਮਹਾਤਮਾ ਜਨ ਗੁਰੂ ਜਣ ਮੁਖ ਤੋਂ ਬਾਣੀ ਉਚਾਰਨ ਕਰਦੇ ਨੇ। ਉਹ ਬਾਣੀ ਦਾ ਜੋ ਰਸਪਾਨ ਕਰਦਾ ਹੈ, ਉਹ ਬਾਣੀ ਨੂੰ ਜੋ ਅਪਣਾਉਂਦਾ ਹੈ, ਉਹਦਾ ਮਨ ਜਿਹੜਾ ਹੈ ਉਹ ਬਾਣੀ ਨਾਲ ਭਰਿਆ ਜਾਂਦਾ ਹੈ, ਉਹਦਾ ਮਨ ਜਿਹੜਾ ਹੈ ਸ਼ੁਭ ਗੁਣਾਂ ਨਾਲ ਭਰਿਆ ਜਾਂਦਾ ਹੈ, ਉਹਦਾ ਮਨ ਕਰੁਣਾ ਮੈਤਰੀ ਮੁੱਧਤਾ ਆਦਿਕ ਸ਼ੁਭ ਗੁਣ, ਸਤ ਸੰਤੋਖ ਦਇਆ ਖਿਮਾ ਆਦਿ ਸ਼ੁਭ ਗੁਣਾਂ ਨਾਲ ਮਨ ਭਰਿਆ ਜਾਂਦਾ, ਜਿਵੇਂ ਸਰੋਵਰ ਤਾਲ ਜਿਹੜੇ ਨੇ ਪਾਣੀ ਨਾਲ ਜਲ ਨਾਲ ਭਰੇ ਗਏ ਹਨ, ਇਵੇਂ ਮਨ ਜਿਹੜਾ ਹੈ ਗੁਰੂ ਨੂੰ ਮਿਲ ਕਰਕੇ ਸ਼ੁਭ ਗੁਣਾਂ ਨਾਲ

0: ਤੇ ਮਨ ਜਿਹੜਾ ਹੈ ਨਾ ਉਹ ਫਿਰ ਐਵੇਂ ਰੰਗਿਆ ਜਾਂਦਾ ਜਿਉ ਮਜੀਠੇ ਲਾਲ ਅੰਦਰ ਰਚੇ। ਅੰਦਰ ਸਾਡੇ ਮਨ ਅੰਦਰ ਕੀ ਹੈ? ਅੰਦਰ ਤਾਂ ਮਨ ਹੀ ਹੈ, ਮਨ ਨੂੰ ਵੇਖਿਆ ਨੀ ਕਿਸੇ ਨੇ। ਜਿਵੇਂ ਪਵਨ ਹੈ ਨਾ ਹਵਾ, ਇਹ ਪਵਨ ਨੂੰ ਹਵਾ ਨੂੰ ਵਾਯੂ ਨੂੰ ਵੇਖਿਆ ਨੀ ਅਸੀਂ ਪਰ ਮਹਿਸੂਸ ਕੀਤਾ ਹੈ। ਇਵੇਂ ਮਨ ਜਿਹੜਾ ਹੈ ਨਾ ਇਹ ਮਹਿਸੂਸ ਕਰਨ ਵਾਲਾ ਹੈ, ਹੁੰਦਾ ਪਤਾ ਲੱਗਦਾ ਵਿਚਾਰ ਆ ਰਹੇ ਨੇ ਦੱਬ ਰਹੇ ਨੇ। ਸੰਕਲਪ ਵਿਕਲਪ ਮਨ ਕਰੇ ਬੁੱਧੀ ਨਿਸ਼ਚਾ ਕਰ ਲੇਤ, ਜੋ ਮਨ ਹੈ ਸੰਕਲਪ ਵਿਕਲਪ ਆਦਿ ਕਰਦਾ। ਚੰਗੇ ਮੰਦੇ ਜਿਹੜੇ ਨੇ ਫੁਰਨੇ ਮਨ ਵਿੱਚ ਫੁਰਦੇ ਨੇ, ਇਹਦੇ ਨਾਲ ਪਤਾ ਲੱਗਦਾ ਕਿ ਹਾਂ ਕੋਈ ਮਨ ਨਾਮ ਦੀ ਵਸਤੂ ਹੈ, ਨਹੀਂ ਤਾਂ ਇੰਜ ਫੜਿਆ ਨਹੀਂ ਜਾਂਦਾ ਮਨ। ਸੋ ਇਹ ਜਿਹੜਾ ਮਨ ਸੀ ਨਾ ਗੁਰੂ ਨੂੰ ਮਿਲ ਕੇ ਕੀ ਹੋਇਆ? ਅੰਦਰ ਰਚੇ ਸੱਚ ਰੰਗ, ਫਿਰ ਮਨ ਦੇ ਵਿੱਚ ਸੱਚਾ ਰੰਗ ਚੜ ਗਿਆ, ਨਾਮ ਦਾ ਰੰਗ ਚੜ ਗਿਆ। ਪੂਰੇ ਗੁਰੂ ਨੂੰ ਮਿਲਣ ਨਾਲ ਨਾਮ ਮਿਲ ਜਾਂਦਾ ਹੈ। ਗੁਰੂ ਕੀ ਕਰਦਾ? ਗੁਰੂ ਨਾਮ ਹੀ ਦਿੰਦਾ ਹੈ। ਤੇ ਜਦੋਂ ਗੁਰੂ ਨੇ ਨਾਮ ਦੇ ਦਿੱਤਾ, ਫਿਰ ਅੱਗੇ ਉਸ ਅਭਿਆਸੀ ਦਾ, ਉਸ ਸਿੱਖ ਦਾ ਕੀ ਕੰਮ ਹੁੰਦਾ ਹੈ ਕਿ ਉਹ ਨਾਮ ਨੂੰ ਅਪਣਾ ਲਵੇ ਤੇ ਉਹ ਨਾਮ ਦੇ ਨਾਲ ਆਪਣੇ ਮਨ ਨੂੰ ਰੰਗ ਦੇਵੇ। ਮਾਇਆ ਦੇ ਰੰਗ ਨਾਲ ਤਾਂ ਬੜਾ ਰੰਗਿਆ ਸਾਧ ਸੰਗਤ, ਦੁਨਿਆਵੀ ਰੰਗਾਂ ਦੇ ਨਾਲ ਬੜਾ ਮਨ ਨੂੰ ਰੰਗਿਆ ਹੈ, ਕਦੇ ਨਾਮ ਦੇ ਰੰਗ ਵਿੱਚ ਵੀ ਉਸ ਮਨ ਨੂੰ ਰੰਗਣਾ ਕਰੀਏ। ਫਿਰ ਅੱਗੇ ਕੀ ਹੋਇਆ? ਜਦੋਂ ਨਾਮ ਨਾਲ ਮਨ ਰੰਗਿਆ ਗਿਆ ਨਾ, ਤੇ ਪਾਤਸ਼ਾਹ ਜੀ ਕਥਨ ਕਰਦੇ ਹਨ ਜਿਉ ਮਜੀਠੇ ਲਾਲ, ਫਿਰ ਉਹ ਰੰਗ ਕਦੇ ਨੀ ਉਤਰਦਾ। ਲਾਲ ਰੰਗ ਜਿਸ ਕੋ ਲਗੇ ਤਿਸਕੇ ਵਡਪਾਗਾ, ਮਹਿਲਾ ਕਦੇ ਨਾ ਹੋਵਹੀ ਨਹਿ ਲਾਗੇ ਦਾਗਾ। ਉਹ ਮਜੀਠਾ ਪੱਕਾ ਰੰਗ ਹੁੰਦਾ, ਕੱਚਾ ਰੰਗ ਕੁਸੁੰਭ ਕਾ ਤੈਸਾ ਉਹ ਸੰਸਾਰ, ਮੇਰੇ ਰਮੀਏ ਰੰਗ ਮਜੀਠ ਕਾ ਕਹਿ ਰਵਿਦਾਸ ਚਮਾਰ। ਪਰਮੇਸ਼ਰ ਦਾ ਜਿਹੜਾ ਪੱਕਾ ਨਾਮ ਦਾ ਰੰਗ ਹੈ ਨਾ, ਉਹ ਤਾਰਿਆਂ ਨਹੀਂ ਉਤਰਦਾ। ਜਿਹੜਾ ਲੀਰੀ ਕਿਹਾ ਜਾਂਦਾ ਨਾ ਰੰਗਣ ਵਾਲੇ ਨੂੰ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਜੀਠ, ਜੇ ਸਾਹਿਬ ਜੇ ਪਰਮੇਸ਼ਰ ਜੋ ਰੰਗ ਵਿੱਚ ਰੰਗੇ ਨਾ, ਉਹ ਜਿੰਨੇ ਵਾਰੀ ਉਹਨੂੰ ਧੋ ਫਿਰ ਉਹ ਰੰਗ ਨਹੀਂ ਕਦੇ ਉਤਰਦਾ। ਪਾਓ ਮਨ ਜਿਹੜਾ ਇੱਕ ਵਾਰੀ ਰੰਗਿਆ ਗਿਆ ਨਾਮ ਦੇ ਵਿੱਚ, ਫਿਰ ਉਹ ਵਿਕਾਰਾਂ ਵਿੱਚ ਕਦੇ ਨਹੀਂ ਜਾਂਦਾ, ਫਿਰ ਉਹ ਦੂਜੇ ਰਸ ਕਸਾਂ ਦੇ ਵਿੱਚ ਨਹੀਂ ਜਾਂਦਾ। ਉਹਦੀ ਭੱਜ ਦੌੜ ਜਿਹੜੀ ਲੱਗੀ ਹੋਈ ਹੈ ਮਨ ਦੀ, ਉਹ ਮੁੱਕ ਜਾਂਦੀ ਹੈ, ਇੱਕ ਸੱਚੇ ਨਾਮ ਦੇ ਰੰਗ ਵਿੱਚੋਂ ਭਿੱਜ ਜਾਂਦਾ ਹੈ। ਰੱਤਾ ਮੇਰਾ ਚੋਲਾ, ਉਹਦਾ ਫਿਰ ਸਰੀਰ ਰੂਪੀ ਤੇ ਮਨ ਰੂਪੀ ਜਿਹੜਾ ਚੋਲਾ ਹੈ ਨਾ, ਉਹ ਸੱਚੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ। ਮਜੀਠਾ ਗਾੜਾ ਗੂੜਾ ਰੰਗ ਜਿਹੜਾ ਹੈ ਉਹ ਨਾਮ ਦਾ ਚੜ ਜਾਂਦਾ ਹੈ। ਤੇ ਕਵਲ ਬਿਗਸੇ ਸੱਚ ਮਨ, ਸ਼ੁਭ ਗੁਣਾ ਰੂਪੀ ਕਵਲ ਜਿਹੜਾ ਉਹ ਖਿੜ ਗਿਆ, ਊਂਦ ਕਵਲ ਬਿਗਸਾਨ। ਹੁਣ ਇੱਕ ਗੱਲ ਵੇਖੋ ਧਿਆਨ ਕਰਨ ਵਾਲੀ, ਜੇ ਚੰਗੇ ਗੁਣ ਵੀ ਮਨ ਵਿੱਚ ਨੇ, ਮਾੜੇ ਗੁਣ ਵੀ ਜਿਹੜੇ ਨੇ ਮਨ ਵਿੱਚ ਹੀ ਹੈ ਨਾ ਅਵਗੁਣ ਵੀ ਜਿਹੜੇ, ਤੇ ਕੀ ਉਹ ਸ਼ੁਭ ਗੁਣ ਜਿਹੜੇ ਨੇ ਉਹ ਜਿਹਦਿਨ ਉੱਪਰ ਆ ਜਾਂਦੇ ਨੇ, ਮੰਦੇ ਗੁਣ ਜਿਹੜੇ ਨੇ ਥੱਲੇ ਦੱਬ ਜਾਂਦੇ ਹਨ। ਸੋ ਊਂਦ ਕਵਲ ਬਿਗ ਸ਼ਾਂਤ, ਇੱਕ ਤਾਂ ਦੂਜਾ ਸਾਧ ਸੰਗਤ ਜੀ, ਇੱਕ ਇਹ ਜਿਹੜਾ ਹੈ ਮਹਾਂਪੁਰਖਾਂ ਨੇ ਗਿਆਨੀਆਂ ਨੇ ਨਿਚੋੜ ਤੱਤ ਕੱਢਿਆ, ਇੱਕ ਨਾ ਸਹਿਸਰ ਦਲ ਦਾ ਜਿਹੜਾ ਕਮਲ ਹੈ ਨਾ, ਜਦੋਂ ਕੋਈ ਸੱਤ ਚੱਕਰ ਨੂੰ ਮੂਲਾ ਤਾਲ ਤੋਂ ਲੈ ਕਰਕੇ ਬ੍ਰਹਮ ਰਿੰਦਰ ਤੱਕ ਸੱਤ ਚੱਕਰਾਂ ਨੂੰ ਵਿਨ ਕਰਕੇ ਕੋਈ ਦਸਮ ਦੁਆਰ ਵਿੱਚ ਸਵਾਸ ਚੜਾ ਲਵੇ ਜਾਂ ਦਸਮ ਦੁਆਰ ਤੱਕ ਆਪਣੀ ਸੁਰਤੀ ਨੂੰ ਟਿਕਾ ਲਵੇ, ਤੇ ਉਦੋਂ ਸੁਰਤੀ ਨੂੰ ਟਿਕਾਉਣ ਬਾਅਦ ਸਹਿਸਰ ਰੂਪੀ ਗੁਣਾ ਰੂਪੀ ਦਲ ਜਿਹੜਾ ਖਿੜ ਜਾਂਦਾ ਹੈ, ਤੇ ਉਹ ਵੀ ਗੁਰੂ ਨਾਲ ਹੀ ਆਉਂਦਾ। ਬੰਦਾ ਜਿੰਨਾ ਮਰਜ਼ੀ ਯਤਨ ਕਰੇ ਆਪ ਕੁਛ ਨਹੀਂ ਕਰ ਸਕਦਾ। ਵੇਖੋ ਗੁਰੂ ਨੂੰ ਮਿਲਣਾ ਇਸ ਕਰਕੇ ਜ਼ਰੂਰੀ ਹੈ, ਜਿਵੇਂ ਕੋਈ ਅੰਨਾ ਪੁਰਸ਼ ਹੈ, ਉਸ ਅੰਨੇ ਨੂੰ ਪਤਾ ਨਹੀਂ ਕਿਹੜੇ ਰਾਹ ਤੇ ਜਾਣਾ, ਤੁਸੀਂ ਉਹਨੂੰ ਐਡਰੈਸ ਦੱਸੀ ਜਾਓ, ਇੱਧਰ ਜਾ ਉੱਧਰ ਜਾ, ਫਲਾਣੀ ਥਾਂ ਤੋਂ ਸੱਜੇ ਉਧਰੋਂ ਖੱਬੇ ਹੋ ਜਾ ਉਧਰੋਂ ਸੱਜੇ, ਉਹਨੂੰ ਪਤਾ ਹੀ ਨਹੀਂ ਲੱਗਣਾ ਕਿੱਧਰ ਜਾਣਾ। ਸਾਧ ਸੰਗਤ ਜੇ ਕਰਕੇ ਕੋਈ ਉਹਨੂੰ ਮਿਲ ਜਾਵੇ ਨਾ ਬਾਂਹ ਫੜ ਕੇ ਲੰਘਾਉਣ ਵਾਲਾ, ਉਹ ਅੰਨੇ ਦਾ ਰਾਹ ਸੌਖਾ ਹੋ ਜਾਣਾ ਹੈ। ਇਵੇਂ ਹੀ ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਕਿਉਂ ਚੱਲ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਨ ਪਾਲੀ। ਗੁਰੂ ਨੂੰ ਮਿਲ ਕੇ ਕੀ ਕਰਨਾ ਹੈ? ਗੁਰੂ ਦਾ ਪੱਲਾ ਫੜ ਲੈਣਾ, ਛੱਡਣਾ ਹੀ ਨਹੀਂ। ਸਾਨੂੰ ਪਤਾ ਨਹੀਂ ਕਿੱਧਰ ਜਾਣਾ, ਗੁਰੂ ਆਪੇ ਲੈ ਕਰਕੇ ਜਾਏਗਾ। ਗੁਰੂ ਕੀ ਕਰੇਗਾ? ਆਪੇ ਹੀ ਲੈ ਕਰਕੇ ਜਾਏਗਾ, ਆਪੇ ਹੀ ਨਾਮ ਦਾ ਰੰਗ ਚੜਾ ਦੂਗਾ। ਬਸ ਗੁਰੂ ਦੇ ਮਗਰ ਮਗਰ ਜਾਣਾ ਹੈ, ਗੁਰੂ ਦੀ ਕਈ ਗੱਲ ਮੰਨਣੀ ਹੈ। ਜੋ ਗੁਰ ਕਹੇ ਸੋ ਕਾਰ ਕਮਾਵੋ, ਜੋ ਗੁਰੂ ਕਹੇ ਉਹ ਮੰਨਣਾ ਹੈ, ਔਰ ਸਾਡਾ ਕੋਈ ਕੰਮ ਨਹੀਂ ਰਹਿਣਾ ਚਾਹੀਦਾ। ਗੁਰੂ ਨੂੰ ਮਿਲ ਕਰਕੇ ਗੁਰੂ ਦੇ ਬਚਨਾਂ ਨੂੰ ਮੰਨੋਗੇ ਤਾਂ ਸੁਕੈਣੀ ਸੰਸਾਰ ਵਿੱਚੋਂ ਪਾਰ ਹੋਣਾ। ਇੱਕ ਹੁੰਦਾ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਨਾ, ਇੱਕ ਨਹੀਂ ਤਾਂ ਕਈ ਜਨਮ ਲੈ ਕਰਕੇ ਤੁਸੀਂ ਜਿਹੜਾ ਗਿਆਨ ਇਕੱਠਾ ਕਰ ਲਓ, ਕਈ ਜਨਮ ਲੈ ਕਰਕੇ ਯੋਗ ਅਭਿਆਸ ਕਰ ਲਓ, ਕਈ ਜਨਮ ਲੈ ਕਰਕੇ ਭਗਤੀ ਕਰ ਲਓ, ਪਰ ਮੁਕਤੀ ਨਹੀਂ ਮਿਲਣੀ, ਸੰਸਾਰ ਵਿੱਚੋਂ ਪਾਰ ਨਹੀਂ ਲੰਘਿਆ ਜਾਣਾ, ਪਰ ਗੁਰੂ ਦੀ ਕਿਰਪਾ ਹੋ ਜਾਵੇ ਨਾਨਕ ਨਦਰੀ ਨਦਰ ਨਿਹਾ। ਇੱਕ ਨਦਰ ਗੁਰੂ ਦੀ ਜੇ ਮਿਲ ਜਾਵੇ ਨਾ, ਬੰਦਾ ਉਸ ਸਮੇਂ ਸੁਤੇ ਸਿਖਤ ਮੁਕਤ ਹੋ ਸਕਦਾ, ਕਿੱਧਰ ਜਾਣ ਦੀ ਲੋੜ ਨਹੀਂ ਹੈ। ਸੋ ਗੁਰੂ ਦੀ ਨਦਰ, ਗੁਰੂ ਦਾ ਪੱਲਾ ਲੈਣਾ ਹੈ। ਜਿਨ੍ਹਾਂ ਨੂੰ ਪੱਲਾ ਮਿਲ ਗਿਆ ਗੁਰੂ ਦਾ, ਬਚਨਾ ਰੂਪੀ ਪੱਲਾ ਜਿਨ੍ਹਾਂ ਨੇ ਆਪਣੇ ਕੋਲ ਬੰਨ ਲਿਆ ਜੀ, ਉਹਨਾਂ ਦੇ ਬਾਬਤ ਪਾਤਸ਼ਾਹ ਮਹਾਰਾਜ ਜੀ ਕੀ ਕਥਨ ਕਰਦੇ ਨੇ ਭਾਈ। ਉਹਨਾਂ ਦੇ ਮਨ ਵਿੱਚ ਊਂਦ ਕਵਲ ਬਿਗਸਾਂਤ, ਜਿਵੇਂ ਕਿਹਾ ਇੱਥੇ ਕਿਹਾ ਕਿ ਜਿਹੜਾ ਸ਼ੁਭ ਗੁਣਾ ਰੂਪੀ ਕਵਲ ਹੈ ਉਹ ਸ਼ਬਦ ਨਾਲ ਜਿਹੜਾ ਹੈ ਖੜਿਆ ਗਿਆ ਹੈ, ਤੇ ਗੁਰੂ ਕੇ ਸ਼ਬਦ ਨੂੰ ਕਮਾਉਣ ਦੇ ਕਰਕੇ ਮਨ ਜਿਹੜਾ ਹੈ ਨਿਹਾਲ ਹੋ ਗਿਆ। ਮਨ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਨਾਲ ਹੀ ਨਿਹਾਲ ਹੋ ਸਕਦਾ, ਸੰਸਾਰ ਦੇ ਪਦਾਰਥਾਂ ਦੇ ਨਾਲ ਮਨ ਨੇ ਨਿਹਾਲ ਨਹੀਂ ਹੋਣਾ। ਕੁਝ ਚਿਰ ਲਈ ਹੋ ਜਾਂਦਾ ਜੀ, ਮੁੜ ਕੇ ਫਿਰ ਪਛਤਾਵਾ ਹੁੰਦਾ ਹੈ ਕਿ ਇਹ ਜਿਹੜੇ ਪਦਾਰਥ ਸਨ ਇਹਨਾਂ ਨੇ ਸੁੱਖ ਦੇਣ ਦੀ ਥਾਂ ਦੁੱਖ ਹੀ ਦਿੱਤਾ ਹੈ। ਯਤਨ ਤਾਂ ਬੰਦਾ ਬੜਾ ਕਰਦਾ, ਮੁੜ ਕੇ ਦੁੱਖ ਹੀ ਹੱਥ ਵਿੱਚ ਆਉਂਦਾ ਹੈ। ਇੱਕੋ ਇੱਕ ਗੁਰੂ ਕਾ ਸ਼ਬਦ ਹੈ ਜਿਹੜਾ ਸਾਨੂੰ ਨਿਹਾਲ ਕਰ ਸਕਦਾ ਹੈ। ਇਸ ਲੋਕ ਤੇ ਪ੍ਰਲੋਕ ਦੇ ਵਿੱਚ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ ਉਹ ਨਿਹਾਲ ਹੋਏ ਹਨ। ਅੱਗੇ ਗੁਰੂ ਸਾਹਿਬ ਜੀ ਫੁਰਮਾਨ ਕਰਦੇ ਨੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਇੱਕ ਤਰਫ ਤਾਂ ਇਹ ਗੁਰੂ ਕੇ ਸਿੱਖ ਗੁਰੂ ਕੇ ਪਿਆਰੇ ਗੁਰਮੁਖ ਜਨ ਸਨ ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਮਨ ਨੂੰ ਜਿਹੜਾ ਨਾਮ ਦਾ ਰੰਗ ਚਾੜਿਆ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕਰਕੇ ਸ਼ਬਦਾਂ ਰੂਪੀ ਜਿਹੜਾ ਹੈ ਮਨ ਦੇ ਵਿੱਚ ਚਾਨਣ ਕੀਤਾ, ਜਿਨ੍ਹਾਂ ਨੇ ਸ਼ਬਦ ਰੂਪੀ ਗੁਣਾ ਰੂਪੀ ਕਵਲ ਨੂੰ ਖਿੜਾਇਆ, ਇੱਕ ਤਾਂ ਇਹ ਸਨ ਗੁਰੂ ਕੇ ਪਿਆਰੇ ਤੇ ਦੂਜੀ ਤਰਫ ਉਹ ਮਨਮੁਖ ਸੰਸਾਰ ਦੇ ਲੋਕ ਹਨ। ਤੇ ਉਹ ਜਿਹੜੇ ਦੂਜੇ ਤਰਫ ਬੰਦੇ ਸਨ ਨਾ, ਮਨਮੁਖ ਜਿਹੜੇ ਬਿਰਤੀ ਵਾਲੇ ਸਨ, ਜੇ ਉਹ ਵੀ ਆ ਜਾਣ ਇਹਨਾਂ ਦੇ ਕੋਲ, ਗੁਰੂ ਕੋਲ ਆਵੇ, ਅਸੀਂ ਪੁੱਜਦੇ ਨਾ। ਜੇ ਕਰਕੇ ਮਨ ਨੂੰ ਮੁੱਖ ਰੱਖਿਆ, ਸੰਸਾਰ ਨੂੰ ਮੁੱਖ ਰੱਖਿਆ, ਮਨਮੁਖ ਕਿਹਨੂੰ ਕਿਹਾ? ਜਿਹਨੇ ਮਨ ਨੂੰ ਮੁੱਖ ਰੱਖਿਆ, ਜਿਹਨੇ ਸੰਸਾਰ ਨੂੰ ਮੁੱਖ ਰੱਖਿਆ ਉਹ ਮਨਮੁਖ ਹੋ ਗਿਆ, ਜਿਹਨੇ ਗੁਰੂ ਨੂੰ ਸਾਧ ਸੰਗਤ ਜੀ ਮੁੱਖ ਰੱਖਿਆ, ਜਿਹਨੇ ਗੁਰੂ ਦੀ ਗੱਲ ਮੰਨੀ ਉਹ ਗੁਰਮੁਖ ਹੋ ਗਿਆ। ਤੇ ਮਨਮੁਖ ਜਿਹੜੇ ਨੇ ਦੂਜੀ ਤਰਫ ਹੈ, ਜਿਨ੍ਹਾਂ ਦਾ ਮੁੱਖ ਸੰਸਾਰ ਦੇ ਵੱਲ ਹੈ ਨਾ, ਜੇ ਉਹ ਕਦੇ ਇਵੇਂ ਹੀ ਸਾਧ ਸੰਗਤ ਜੀ ਵਿਚਰਦੇ ਗੁਰੂ ਦੇ ਕੋਲ ਆ ਜਾਵੇ, ਫਿਰ ਗੁਰੂ ਕੀ ਕਰੇਗਾ? ਤਾਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਨੂੰ ਵੀ ਨਿਹਾਲ ਕਰ ਦੂੰਗਾ। ਕੀ ਕਰੇਗਾ? ਉਹਨਾਂ ਜਿਹੜੇ ਵੇਮੁਖ ਹਨ, ਨਦਰ ਨਿਹਾਲ ਵੇਖੋ, ਨਦਰ ਨਿਹਾਲ, ਉਹਨਾਂ ਨੂੰ ਵੇਖ ਕੇ ਹੀ ਨਿਹਾਲ ਕਰ ਦੂਗਾ। ਕੌੜਾ ਰਾਕਸ਼ਸ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਗਏ ਕਿ ਕੌੜੇ ਰਾਕਸ਼ਸ ਨੂੰ ਮਹਾਰਾਜ ਜੀ ਨੇ ਕਿਹਾ ਭਾਈ ਇੰਨਾ ਕੁ ਤਪ ਕਰ, ਇੰਨੀ ਕੁ ਸੇਵਾ ਕਰ, ਇੰਨੀ ਕੁ ਕਾਲ ਕਮਾਈ ਕਰ, ਕੁਝ ਦੱਸਿਆ ਸੀ ਕੀ ਕੀਤਾ ਸੀ? ਜਦੋਂ ਮਹਾਰਾਜ ਜੀ ਗਏ ਨਾ, ਦ੍ਰਿਸ਼ਟ ਧਰਤ ਤਮ ਹਰਣ ਦਹਨ ਅਗ ਪਾਪ ਬਿਨਾਸਨ। ਇੱਕ ਦ੍ਰਿਸ਼ਟੀ, ਇੱਕੋ ਨਦਰ, ਇੱਕ ਦ੍ਰਿਸ਼ਟੀ ਕੀਤੀ ਤੇ ਸਾਧ ਸੰਗਤ ਜੀ ਉਹ ਕੌੜਾ ਰਾਕਸ਼ਸ ਕੌੜਾ ਨਹੀਂ ਰਿਹਾ, ਉਹ ਦੇਵਤਾ ਬਣ ਗਿਆ। ਮਹਾਰਾਜ ਜੀ ਦ੍ਰਿਸ਼ਟੀ ਨਿਗਾਹ ਪੈ ਜਾਵੇ ਨਾ, ਉਹ ਪ੍ਰੇਤ ਤੋਂ ਵੀ ਜੀਵ ਜਿਹੜੇ ਨੇ ਉਹ ਦੇਵਤਾ ਬਣ ਜਾਂਦੇ ਨੇ। ਜਿਹੜੇ ਪੁੱਠੇ ਮਾਰਗ ਤੇ ਨੇ ਉਹ ਸਿੱਧੇ ਮਾਰਗ ਤੇ ਲੱਗ ਜਾਂਦੇ ਨੇ। ਕਬੀਰ ਜੀ ਨੇ ਕੀ ਬਚਨ ਕਹੇ? ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਸਾਧੂਆਂ ਦਾ ਜੇ ਸੰਗ ਕਰਨਾ ਹੈ ਨਾ, ਸੰਤਾਂ ਦਾ ਸੰਗ ਕਰਨਾ ਹੈ ਤਾਂ ਕੀ ਕਰਨਾ? ਕਹਿੰਦੇ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ ਭੇਟਕ ਜਪੀਏ ਨਾਉ, ਸੰਤ ਕੇ ਸੰਗ ਸਾਧ ਕੇ ਸੰਗ ਨਾਹੀ ਕਿਸ਼ਕਾਲ ਦਰਸ਼ਨ ਬੇਟਤ ਹੋਤ ਨਿਹਾ। ਜੇ ਸਾਧੂ ਦਾ ਦਰਸ਼ਨ ਵੀ ਅਸੀਂ ਕਰ ਲਈਏ, ਜੇ ਗੁਰੂ ਦਾ ਦਰਸ਼ਨ ਵੀ ਕਰ ਲਈਏ, ਜੇ ਉਹਦੀ ਦ੍ਰਿਸ਼ਟੀ ਵੀ ਪੈ ਜਾਵੇ, ਵੱਡੇ ਤੋਂ ਵੱਡਾ ਮਨਮੁਖ, ਵੱਡੇ ਤੋਂ ਵੱਡਾ ਪਾਪੀ ਪਾਮਰ ਜੀਵ ਵੀ ਇੱਕ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ। ਇਕੱਲੇ ਗੁਰੂ ਦੀ ਦ੍ਰਿਸ਼ਟੀ ਨਾਲ ਨਹੀਂ, ਗੁਰੂ ਨੂੰ ਜਿੰਨੇ ਧਿਆਇਆ, ਜਿਹੜੇ ਗੁਰਮੁਖ ਬਣ ਗਏ, ਉਹ ਗੁਰਮੁਖਾਂ ਦੇ ਦ੍ਰਿਸ਼ਟੀ ਦੇ ਨਾਲ ਕੀ ਹੁੰਦਾ? ਕਹਿੰਦੇ ਵੇਖੋ ਨਦਰ ਨਿਹਾਲ, ਉਹ ਕਿਸੇ ਤੇ ਨਿਗਾਹ ਵੀ ਮਾਰ ਦੇਣ ਨਾ, ਉਹਦਾ ਅਵਗੁਣ ਖਤਮ ਕਰਕੇ ਰੱਖ ਦਿੰਦੇ ਨੇ, ਉਹਨੂੰ ਨਿਹਾਲ ਕਰ ਦਿੰਦੇ ਹਨ। ਪਰ ਜੇ ਕਰਕੇ ਉਹਨਾਂ ਨੇ ਗੁਰਮੁਖਾਂ ਦਾ ਸੰਗ ਨਹੀਂ ਕੀਤਾ, ਸਾਧੂਆਂ ਦਾ ਸੰਤਾਂ ਦਾ ਸੰਗ ਨਹੀਂ ਕੀਤਾ ਨਾ, ਫਿਰ ਫਾਹੀ ਫਾਤੇ ਮਿਰਗ ਜਿਓ, ਜਿਵੇਂ ਮਿਰਗ ਹੈ, ਹਿਰਣ ਹੈ, ਉਹ ਉਹਨੂੰ ਫੜਨ ਵਾਲੇ ਕੰਢੇ ਹੇੜੇ ਦਾ ਨਾਦ ਜਿਹੜਾ ਹੈ ਉਹ ਬਜਾ ਕਰਕੇ ਹਿਰਨ ਨੂੰ ਫੜਨ ਵਾਲੇ, ਮਿਰਗ ਨੂੰ ਫੜਨ ਵਾਲੇ ਉਹ ਜਾਲਾ ਪਾ ਦਿੰਦੇ ਨੇ, ਤੇ ਹਿਰਨ ਉਹ ਨਾਦ ਸੁਣ ਕੇ ਉੱਥੇ ਨੱਚੀ ਜਾਂਦਾ, ਜਾਲਾ ਪਾ ਕੇ ਫੜ ਲੈਂਦੇ ਨੇ, ਫਿਰ ਹਿਰਨ ਜਿਹੜਾ ਹੈ ਪਛਤਾਵਾ ਕਰਦਾ, ਮਿਰਗ ਪਛਤਾਵਾ ਕਰਦਾ। ਇਵੇਂ ਫਾਹੀ ਫਾਤੇ ਮਿਰਗ ਜੀ, ਉਹ ਸੰਸਾਰ ਦੇ ਜੀਵ ਜਿਹੜੇ ਨੇ ਮਾਇਆ ਜਾਲ ਵਿੱਚ ਖਚਿਤ ਹਨ। ਪੂਰੇ ਗੁਰੂ ਤੋਂ ਬਗੈਰ ਸਾਨੂੰ ਪਤਾ ਹੀ ਨਹੀਂ ਸਾਡਾ ਛੁਟਕਾਰਾ ਨਿਸਤਾਰਾ ਕਿਵੇਂ ਹੋਣਾ। ਜੇ ਗੁਰਮੁਖਾਂ ਦਾ ਸਾਧੂਆਂ ਦਾ ਸੰਤਾਂ ਦਾ ਸੰਗ ਨਹੀਂ ਕੀਤਾ ਫਿਰ ਉਹ ਬੇਮੁਖ ਹੋ ਗਏ ਮਨਮੁਖ ਹੋ ਗਏ ਉਹਨਾਂ ਦਾ ਕੀ ਹਾਲ ਹੈ ਫਾਹੀ ਫਾਤੇ ਮਿਰਗ ਜਿਉ ਉਹ ਸਾਧ ਸੰਗ ਜੀ ਹਿਰਣ ਦੇ ਨਿਆਈ ਇੱਕ ਨਾ ਇੱਕ ਦਿਨ ਜਮਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਹਨ
1: ਸਿਰ ਦੀ ਸਹਿ ਜਮਕਾਲ
0: ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸਿਰ ਦੀ ਸਹਿ ਜਮਕਾਲ ਜਮ ਜਿਹੜਾ ਹੈ ਉਹ ਸਿਰ ਤੇ ਹੀ ਖਲੋਤਾ ਕਿਧਰੇ ਨਹੀਂ ਗਿਆ ਉਹ ਸਾਡੇ ਕੋਲ ਹੀ ਹੈ ਮਹਾਰਾਜ ਜੀ ਕਹਿੰਦੇ ਪਤਾ ਹੀ ਨਹੀਂ ਅਚਿੰਤੇ ਬਾਜ ਪਏ ਕਿਹਦੇ ਨਾਲ ਅਚਿੰਤੇ ਆ ਕਰਕੇ ਕਾਲ ਨੇ ਤੇਰੇ ਤੇ ਪੈ ਜਾਣਾ ਕਿਸੇ ਨੂੰ ਪਤਾ ਥੋੜੀ ਹੈ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਆਪਣੀ ਆਪਣੀ ਵਾਰੀ ਹੈ ਨਾ ਕਿਸੇ ਨੂੰ ਪਤਾ ਨਹੀਂ ਕਦੋਂ ਕਿਸਦੇ ਸਿਰ ਤੇ ਕਾਲਣੇ ਆਉਣਾ ਕਦੋਂ ਜਮ ਤੇ ਆਉਣਾ ਇਹ ਮਨਮੁੱਖਾਂ ਦਾ ਹਾਲ ਦੱਸ ਰਹੇ ਨੇ ਗੁਰਮੁੱਖਾਂ ਨੂੰ ਜਮ ਨਹੀਂ ਆਉਂਦੇ ਲੈਣ ਨੂੰ ਗੁਰਮੁਖ ਜਨਾਂ ਨੂੰ ਤਾਂ ਸਾਧ ਸੰਗਤ ਜੀ ਦੇਵਤੇ ਲੈਣ ਆਉਂਦੇ ਨੇ ਇਹ ਜਿਹੜੇ ਮਨਮੁੱਖ ਲੋਕ ਨੇ ਉਹਨਾਂ ਨੂੰ ਜਮ ਦਾ ਡਰ ਹੈ ਗੁਰਮੁੱਖਾਂ ਨੂੰ ਜਮ ਦਾ ਡਰ ਨਹੀਂ ਹੈ ਕਾਰਨ ਜਿਹੜੇ ਗੁਰਮੁੱਖ ਜਨ ਨੇ ਉਹਨਾਂ ਦੇ ਤਾਂ ਨੇੜੇ ਧਰਮ ਰਾਜਾ ਜਿਹੜਾ ਉਹ ਆਉਂਦਾ ਨਹੀਂ ਉਹ ਤਾਂ ਆ ਚਰਣੀ ਲੱਗਦਾ ਹੈ ਉਹਨਾਂ ਦੀ ਜਿਹੜੀ ਸਿਫਤ ਕਰਦਾ ਹੈ ਰੇਰੇ ਦਰਗੇ ਕਹੇ ਨਾ ਤੂੰ ਆਓ ਬੈਠਾ ਆਦਰ ਸਭਦੇਵ ਦੇਵਤੇ ਜਮ ਰਾਜੇ ਵੀ ਗੁਰਮੁੱਖਾਂ ਤੋਂ ਡਰਦੇ ਨੇ ਸਾਧ ਸੰਗਤ ਜੀ ਬਹੁਤੀ ਵੱਡੀ ਗੱਲ ਨਹੀਂ ਹੁਣ ਦੀ ਗੱਲ ਕਰੀਏ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਹੋਏ ਦੁਆਬੇ ਦੇ ਇਲਾਕੇ ਵਿੱਚ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ ਤੇ ਮਹਾਂਪੁਰਖਾਂ ਦੇ ਕੋਲ ਨਾ ਇੱਕ ਸੇਵਾਦਾਰ ਬਾਬਾ ਸ਼ਾਦੀ ਸਿੰਘ ਜੀ ਸਨ ਤੇ ਉਹਨਾਂ ਦਾ ਸਾਧ ਸੰਗਤ ਜੀ ਇੱਕ ਸੇਵਾਦਾਰ ਸੀ ਹੁਣ ਅੱਗੇ ਗੱਲ ਸੁਣੋ ਕੀ ਹੋਇਆ ਇੱਕ ਪੰਡਿਤ ਆਇਆ ਕਹਿੰਦਾ ਜੀ ਮੈਂ ਨਾ ਗਰੁੜ ਪੁਰਾਣ ਦੀ ਕਥਾ ਕਰਨੀ ਗਰੁੜ ਪੁਰਾਣ ਦੇ ਵਿੱਚ ਲਿਖਿਆ ਗਿਆ ਕਿ ਮਰਨ ਉਪਰਾਂਤ ਬੰਦੇ ਦਾ ਕੀ ਹਾਲ ਹੁੰਦਾ ਉਹ 11 ਦਿਨਾਂ ਤੱਕ ਕਿਵੇਂ ਜਿਹੜਾ ਉਹ ਸਰੀਰ ਛੱਡ ਕੇ 11 ਦਿਨ ਕਿਵੇਂ ਪਰਿਵਾਰ ਨੂੰ ਵੇਖਦਾ 11 ਦਿਨਾਂ ਬਾਅਦ ਜਿਹੜਾ ਹੈ ਉਹਨੂੰ ਉੱਪਰ ਲਿਜਾਇਆ ਜਾਂਦਾ ਫਿਰ ਸਰੀਰ ਹੌਲੇ ਹੌਲੇ ਤਿਆਰ ਹੁੰਦਾ ਕਈ ਸਮਾਂ ਲੱਗਦਾ ਫਿਰ ਜਮ ਰਾਜੇ ਦੇ ਕੋਲ ਫਿਰ ਬੈਤਰਨੀ ਨਦੀ ਫਿਰ ਕਿਵੇਂ ਜਿਹੜਾ ਹੈ ਉਹਨੂੰ ਸਜ਼ਾਵਾਂ ਉਹ ਬਹੁਤ ਵੱਡਾ ਉਲੇਖ ਹੈ ਗਰੁੜ ਪੁਰਾਣ ਦੇ ਵਿੱਚ ਉਹ ਗਰੁੜ ਪੁਰਾਣ ਦੀ ਕਥਾ ਕਰ ਰਿਹਾ ਸੀ ਤੇ ਉਹਨੇ ਸਾਧ ਸੰਗਤ ਜੀ ਕਥਾ ਜਿਹੜੀ ਲਿਖੀ ਹੋਈ ਹੈ ਨਾ ਗਰੁੜ ਪੁਰਾਣ ਵਿੱਚ ਉਹਨੇ ਕਿਹਾ ਕਹਿੰਦੇ ਇੱਕ ਸਾਲ ਲੱਗਦਾ ਬੰਦੇ ਨੂੰ ਮਰ ਕੇ ਜਮ ਰਾਜੇ ਦੇ ਕੋਲ ਜਾਣ ਲਈ ਨਾ ਇੱਕ ਸਾਲ ਲੱਗਦਾ ਇਸ ਲਈ ਇੱਕ ਸਾਲਾਂ ਬਾਅਦ ਉਹ ਦਿਨ ਮਿੱਥ ਕਰਕੇ ਉਹਦੀ ਬਰਸੀ ਮਨਾਈ ਜਾਂਦੀ ਹੈ ਕਹਿੰਦੇ ਇੱਕ ਸਾਲ ਲੱਗਦਾ ਤੇ ਉਹ ਮਹਾਂਪੁਰਖਾਂ ਦਾ ਸੇਵਾਦਾਰ ਨਾ ਮਹਾਂਪੁਰਖਾਂ ਦੇ ਲਈ ਜਲ ਲੈ ਕੇ ਆ ਰਿਹਾ ਸੀ ਮਸਤਾਨਾ ਹੀ ਸੀਗਾ ਤੇ ਜਦੋਂ ਜਲ ਲੈ ਕੇ ਆ ਰਿਹਾ ਤੇ ਉਹਨੇ ਗੱਲ ਸੁਣੀ ਤੇ ਹੱਸ ਪਿਆ ਉੱਚੀ ਉੱਚੀ ਜਦੋਂ ਹੱਸ ਪਿਆ ਨਾ ਤੇ ਉਹ ਪੰਡਿਤ ਨੂੰ ਬੜਾ ਗੁੱਸਾ ਚੜਿਆ ਕਹਿੰਦੇ ਸਾਡੇ ਸ਼ਾਸਤਰਾਂ ਤੇ ਤੂੰ ਹੱਸਦਾ ਹੈ ਸਾਡੇ ਬੋਲੀ ਤੇ ਹੱਸਦਾ ਹੈ ਸਾਡੇ ਗਿਆਨ ਤੇ ਹੱਸਦਾ ਹੈ ਕਹਿੰਦੇ ਇੱਕ ਸਾਲ ਲੱਗਦਾ ਤੇ ਤੂੰ ਹੱਸੀ ਜਾਂਦਾ ਹੈ ਕਹਿੰਦੇ ਕਾਹਤੋਂ ਹੱਸਿਆ ਮੈਨੂੰ ਦੱਸਣਾ ਕਰ ਮਹਾਂਪੁਰਖ ਬੈਠੇ ਸਨ ਕਹਿੰਦੇ ਇਹ ਫੱਕੜ ਨੇ ਗੁਰੂ ਘਰ ਦੇ ਇਹ ਸਾਧ ਸੰਗਤ ਜੀ ਇਹ ਗੁਰੂ ਘਰ ਦੇ ਜਿਹੜੇ ਨੇ ਮਸਤਾਨੇ ਸੇਵਾਦਾਰ ਨੇ ਇਹਨਾਂ ਦਾ ਕੋਈ ਭਰੋਸਾ ਨਹੀਂ ਇਹ ਕੁਛ ਵੀ ਕਰ ਸਕਦੇ ਨੇ ਇੱਕ ਖਿੰਨ ਦੇ ਵਿੱਚ ਉਹ ਜਿਹੜਾ ਸੇਵਾਦਾਰ ਸੀ ਨਾ ਉਹ ਸਾਧ ਸੰਗਤ ਜੀ ਕਹਿਣ ਲੱਗਾ ਕਹਿੰਦੇ ਤੈਂ ਇੱਕ ਸਾਲ ਦੀ ਗੱਲ ਕਰਦਾ ਮੈਂ ਇੱਕ ਛਿਣ ਵਿੱਚ ਤੈਨੂੰ ਲੈ ਕੇ ਜਾਣਾ ਉਹ ਕਹਿੰਦਾ ਮੈਨੂੰ ਭਰੋਸਾ ਨਹੀਂ ਤੇਰੇ ਤੇ ਮਹਾਂਪੁਰ ਕਹਿੰਦੇ ਕੋਈ ਨਹੀਂ ਕਹਿੰਦੇ ਭਗਤ ਜੀ ਇਹਨਾਂ ਨੂੰ ਤੁਸੀਂ ਜਾਓ ਕਹਿੰਦੇ ਜਮਪੁਰੀ ਬੈਕੁੰਟਪੁਰੀ ਵਿਖਾ ਕੇ ਲੈ ਆਓ ਉਹ ਪੰਡਿਤ ਦੀ ਬਾਂਹ ਫੜੀ ਤੇ ਇੱਕ ਖਿੰਨ ਦੇ ਵਿੱਚ ਹੀ ਸਾਧ ਸੰਗਤ ਜੀ ਉਹਨੂੰ ਆਕਾਸ਼ਾਂ ਦੇ ਪਤਾਲਾਂ ਦੇ ਦਰਸ਼ਨ ਕਰਾ ਕੇ ਬੈਕੁੰਠ ਦੇ ਦਰਸ਼ਨ ਕਰਾ ਕੇ ਉਹਨੂੰ ਛੱਡਤਾ ਉਹ ਜਿਹੜਾ ਇਹ ਚਰਣੀ ਲੱਗ ਗਿਆ ਤੇ ਚਰਣੀ ਲੱਗ ਕੇ ਭੁੱਲ ਬਖਸ਼ਾਉਣ ਲੱਗਾ ਜਿਹੜਾ ਪੰਡਿਤ ਸੀ ਕਥਾ ਕਰਨ ਵਾਲਾ ਕਹਿੰਦਾ ਇਹ ਸਾਡੇ ਵੱਸ ਦੀ ਗੱਲ ਨਹੀਂ ਇਹ ਤੁਹਾਡੇ ਗੁਰਮੁੱਖਾਂ ਦੇ ਵੱਸ ਦੀ ਗੱਲ ਹੈ ਤੁਹਾਡੇ ਸਿੱਖਾਂ ਦੇ ਵੱਸ ਦੀ ਗੱਲ ਤੁਸੀਂ ਖਿਣ ਵਿੱਚ ਜਾ ਸਕਦੇ ਜੇ ਸੋ ਇਹ ਜਮਾਂ ਦਾ ਮਾਰਗ ਗੁਰਮੁੱਖਾਂ ਲਈ ਨਹੀਂ ਹੈ ਜਹ ਮਾਰਗ ਲੁੱਟੀ ਪਣਿਹਾਰੀ ਸੋ ਮਾਰਗ ਸੰਤਨ ਦੂਰਾਰੀ ਇਹ ਤਾਂ ਮਨਮੁੱਖਾਂ ਦੀ ਗੱਲ ਹੈ ਜਿਹੜੇ ਮਨਮੁੱਖ ਨੇ ਉਹਨਾਂ ਨੂੰ ਸਜ਼ਾਵਾਂ ਉਹਨਾਂ ਨੂੰ ਪਤਾ ਨਹੀਂ ਕਿੰਨੇ ਕੁ ਸਾਲ ਲੱਗਦੇ ਨੇ ਇਵੇਂ ਭਟਕਦੇ ਰਹਿੰਦੇ ਨੇ ਕਈ ਵਾਰੀ ਰੂਹਾਂ ਬਣ ਕੇ ਫਿਰ ਕਈ ਪ੍ਰਕਾਰ ਦੇ ਉਹ ਦੁੱਖ ਸੁੱਖ ਭੋਗਦੇ ਨੇ ਮਰਨ ਉਪਰੰਤ ਵੀ ਮਨਮੁੱਖਾਂ ਦੀ ਗੱਲ ਕਰ ਰਹੇ ਨੇ ਉਹਨਾਂ ਦਾ ਕੀ ਹਾਲ ਹੈ ਕਹਿੰਦੇ ਫਾਹੀ ਫਾਤੇ ਮਿਰਗ ਜਿਉ ਸਿਰ ਦੀ ਸਹਿ ਜਮਕਾਲ ਉਹਨਾਂ ਨੂੰ ਜਮਾਂ ਦਾ ਡਰ ਹੈ ਭਾਈ ਤੇ ਸਦੀਵ ਜਮ ਜਿਹੜੇ ਨੇ ਸਿਰ ਤੇ ਖਲੋਤੇ ਹਨ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਇਹ ਪਿਆਰੇ ਸੰਸਾਰ ਦੇ ਲੋਕੋ ਜੀਓ ਕਹਿੰਦੇ ਖੁਦਿਆ ਇੱਕ ਆਉਂਦੀ ਸਾਧ ਸੰਗਤ ਜੀ ਭੁੱਖ ਤੇ ਇੱਕ ਆਉਂਦੀ ਤ੍ਰਿਸ਼ਨਾ ਦੀ ਭੁੱਖ ਭੁੱਖ ਤਾਂ ਮਿਟ ਜਾਂਦੀ ਹੈ ਕੁਝ ਕੁ ਪ੍ਰਸ਼ਾਦਾ ਖਾ ਕਰਕੇ ਤ੍ਰਿਸ਼ਨਾ ਨਹੀਂ ਮਿਟਦੀ ਹੈ ਬੰਦਾ ਖਾ ਲੈਂਦਾ ਕਈ ਵਾਰੀ ਨਾ ਕਹਿੰਦਾ ਮਨ ਨਹੀਂ ਰੱਜਿਆ ਮਨ ਜਿਹੜਾ ਹੈ ਉਹ ਨਹੀਂ ਰੱਜਦਾ ਸੋ ਇਵੇਂ ਮਹਾਰਾਜ ਜੀ ਕਹਿੰਦੇ ਤ੍ਰਿਸ਼ਨਾ ਦੀ ਪਦਾਰਥਾਂ ਦੀ ਜਿਹੜੀ ਭੁੱਖ ਹੈ ਨਾ ਉਹ ਬੰਦੇ ਨੂੰ ਲੱਗੀ ਹੋਈ ਹੈ ਤੇ ਇਵੇਂ ਹੀ ਬਹੁਤ ਬੁਰੀ ਹੈ ਫਰੀਦ ਜੀ ਦੇ ਇੱਕ ਬਚਨ ਆਉਂਦੇ ਬਾਣੀ ਵਿੱਚ ਨਹੀਂ ਉਹ ਆਮ ਪ੍ਰਚਲਿਤ ਨੇ ਉਹ ਆਖਦੇ ਨੇ ਕਹਿੰਦੇ ਫਰੀਦਾ ਮੈਂ ਤੋਂ ਭੁੱਖ ਬੁਰੀ ਰਾਤੀ ਸੁੱਤੇ ਖਾਤਿਆ ਸਵੇਰੇ ਫੇਰ ਚੜੀ ਕਹਿੰਦੇ ਮੌਤ ਤੋਂ ਵੀ ਪੈੜੀ ਭੁੱਖ ਹੈ, ਹੁਣੀ ਖਾ ਕੇ ਪੀ ਕੇ ਹੰਡਾ ਕੇ ਸੁੱਤੇ ਸਵੇਰੇ ਹੁੰਦਿਆਂ ਸਾਰ ਫਿਰ ਬੰਦੇ ਨੂੰ ਭੁੱਖ ਲੱਗ ਗਈ, ਜਿੱਦਾਂ ਦਿਨ ਚੜਿਆ ਭੁੱਖ ਲੱਗ ਗਈ, ਸ਼ਾਮ ਦਾ ਵੇਲਾ ਹੋਇਆ ਭੁੱਖ ਲੱਗ ਗਈ, ਰਾਤੀ ਭੁੱਖ ਲੱਗ ਗਈ। ਮੌਤ ਇੱਕ ਵਾਰੀ ਮਾਰਦੀ ਹੈ ਬੰਦੇ ਨੂੰ ਖਾ ਲੈਂਦੀ ਹੈ, ਤੇ ਭੁੱਖ ਬੰਦੇ ਨੂੰ ਨਿੱਤ ਸਤਾਉਂਦੀ ਨਿੱਤ ਹੀ ਖਾ ਲੈਂਦੀ। ਭੁੱਖ ਲਈ ਬੰਦਾ ਕੀਣੀ ਕਰਦਾ ਜੀ, ਢਿੱਡ ਲਈ ਕੀਣੀ ਕਰਦਾ, ਇਸ ਲਈ ਇਹ ਪਦਾਰਥਾਂ ਦੀ ਭੁੱਖ ਹੈ ਨਾ। ਚਲੋ ਆਮ ਪ੍ਰਸ਼ਾਦੇ ਦੀ ਭੁੱਖ ਹੋਵੇ, ਸਰੀਰ ਦੇ ਹਿਸਾਬ ਨਾਲ ਓਨੀ ਕੁ ਖਾ ਲਈਏ, ਗੁਰੂ ਸਾਹਿਬ ਜੀ ਨੇ ਕਿਹਾ ਜਿੰਨੀ ਕੁ ਲੋੜ ਹੈ ਓਨੀ ਕੁ ਖਾਣਾ ਕਰੀਏ, ਉਹ ਮਾੜਾ ਨਹੀਂ। ਪਰ ਜਿਤ ਖਾਦੇ ਤਨ ਪੀੜੀਏ ਮਨ ਮਹਿ ਚਲੇ ਵਿਕਾਰ, ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਪਰ ਐਸਾ ਜਿਹੜਾ ਹੈ ਵਿਅਰਥ ਵਿੱਚ ਹੀ ਖਾਉਣਾ ਜਾਂ ਪਦਾਰਥਾਂ ਦੀ ਬੁੱਕ ਪਦਾਰਥਾਂ ਦੀ ਪ੍ਰਾਪਤੀ ਦੀ ਵਾਰ ਵਾਰ ਇੱਛਾ ਕਰਨੀ, ਕਹਿੰਦੇ ਇਹ ਬੰਦੇ ਦਾ ਜਿਹੜਾ ਹੈ ਬੜਾ ਬੁਰਾ ਹਾਲ ਕਰ ਦਿੰਦੀ ਹੈ। ਅੱਗੇ ਕਿਹਾ ਨਿੰਦਾ ਵੀ ਬੜੀ ਬੁਰੀ ਹੈ, ਪੈੜੀ ਹੈ। ਨਿੰਦਾ ਭਲੀ ਕਿਸੇ ਕੀ ਨਾ ਹੈ, ਮਨ ਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਕੋਰ ਪਵਨ। ਅਸੀਂ ਕਿਸੇ ਦੀ ਨਿੰਦਾ ਕਰਦੇ ਨਾ, ਦਸੇ ਪਾਤਸ਼ਾਹ ਮਹਾਰਾਜ ਜੀ ਦੇ ਇੱਕ ਬਚਨ ਆਏ ਨੇ ਰਹਿਤਨਾਮੇ ਦੇ ਵਿੱਚ, ਪਾਤਸ਼ਾਹ ਜੀ ਨੇ ਕਥਨ ਕੀਤਾ ਹੈ, ਮਦਰਾ ਦਹੈ ਸਤ ਕੁਲ ਭਾਂਗ ਦਹੇ ਕੁਲ ਏਕ, ਜਗਤ ਝੂਠ ਸੌ ਕੁਲ ਨਿੰਦਾ ਦਹੇ ਅਨੇਕ। ਕਹਿੰਦੇ ਇਹ ਆਦਿ ਮਦਰਾ ਸ਼ਰਾਬ ਆਦਿ ਦੇ ਨਾਲ ਸੱਤ ਕੁੱਲਾਂ ਦਾ ਪੀੜੀਆਂ ਦਾ ਨਾਸ਼ ਹੋ ਗਿਆ। ਜਗਤ ਝੂਠ ਜਿਹਦਾ ਨਾਮ ਵੀ ਲੈਣਾ ਅਸੀਂ ਸਹੀ ਨਹੀਂ ਜਾਣਦੇ, ਉਹਦੇ ਨਾਲ ਸੌ ਕੁੱਲਾਂ ਦਾ ਨਾਸ਼ ਹੋ ਜਾਂਦਾ ਹੈ, ਉਹਦਾ ਕਾਰਨ ਬਹੁਤ ਵੱਡਾ ਹੈ। ਉਹ ਜੇ ਕਰਕੇ ਅਸੀਂ ਉਹ ਤੰਬਾਕੂ ਦੇ ਧੂੰਏ ਵਿੱਚ ਵੀ ਜਾਈਏ ਨਾ, ਤੇ ਸਾਧ ਸੰਗਤ ਜੀ ਉਹਨੂੰ ਤਾਂ ਅਸਰ ਹੁੰਦਾ, ਸਾਡੇ ਤੇ ਵੀ ਅਸਰ ਹੁੰਦਾ ਹੈ। ਇਸ ਲਈ ਆਸੇ ਪਾਸੇ ਕਈਆਂ ਦਾ ਉਹ ਜਿਹੜਾ ਜਗਤ ਝੂਠ ਨਾਸ਼ ਕਰ ਦਿੰਦਾ, ਗੁਰੂ ਘਰ ਵਿੱਚ ਲਿਆਉਣਾ ਵੀ ਵਰਜਿਤ ਹੈ। ਇਵੇਂ ਹੀ ਨਿੰਦਾ ਦਹੇ ਅਨੇਕ, ਇਹ ਵੀ ਦੱਸੇ ਪਾਤਸ਼ਾਹ ਜੀ ਦੇ ਬਚਨ ਕਿ ਨਿੰਦਾ ਕਰਨ ਦੇ ਨਾਲ ਅਨੇਕ ਅਨੇਕ ਸਾਡੇ ਸਤ ਕਰਮ ਪੁੰਨ ਕਰਮ ਇੱਕ ਛਿਨ ਵਿੱਚ ਖਤਮ ਹੋ ਜਾਂਦੇ ਨੇ। ਉਹ ਫਿਰ ਜਿਹੜੇ ਅਵਗੁਣ ਨੇ ਉਹ ਅਸੀਂ ਜਿਹੜਾ ਉਹਨਾਂ ਦਾ ਭਾਰ ਲੱਦੀ ਜਾਂਦੇ ਆ, ਲੋਕਾਂ ਦੀ ਨਿੰਦਾ ਕਰ ਕਰਕੇ ਉਹਨਾਂ ਦਾ ਅਵਗੁਣ ਸਾਡੇ ਸਿਰ ਤੇ ਚੜ ਜਾਂਦਾ। ਸੋ ਇਵੇਂ ਨਿੰਦਾ ਜਿਹੜੀ ਹੈ ਕਰਨੀ ਕਿਸੇ ਦੀ ਵੀ ਚੰਗੀ ਨਹੀਂ। ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਇੱਕ ਤਾਂ ਇਹ ਕਹਿੰਦੇ ਖੁਦਿਆ ਹੋ ਗਿਆ, ਪਦਾਰਥਾਂ ਦੀ ਭੁੱਖ ਹੋ ਗਈ, ਨਿੰਦਾ ਹੋ ਗਈ, ਇਹ ਅਤ ਮਾੜੀ ਹੈ। ਇਸ ਤੋਂ ਵੀ ਵਿਕਰਾਲ ਪੈੜੇ ਹਨ, ਗੁਰੂ ਜੀ ਨੂੰ ਪੁੱਛਿਆ ਮਹਾਰਾਜ ਇਸ ਤੋਂ ਵੀ ਪੈੜੇ ਹਨ ਕੋਈ? ਕਹਿੰਦੇ ਕਿ ਨਿੰਦਾ ਹੋ ਗਈ ਤੇ ਅੱਗੇ ਇਹ ਪਦਾਰਥਾਂ ਦੀ ਭੁੱਖ ਹੋ ਗਈ, ਤ੍ਰਿਸ਼ਨਾ ਹੋ ਗਈ, ਇਸ ਤੋਂ ਵੀ ਪੈੜਾ ਕੀ ਹੈ? ਤਾਂ ਕਥਨ ਕਰਦੇ ਨੇ ਕਾਮ ਕ੍ਰੋਧ ਵਿਕਰਾਲ। ਕਹਿੰਦੇ ਅੱਗੇ ਤਾਂ ਗੱਲ ਸੁਣੋ, ਕਾਮ ਆਦਿ ਕ੍ਰੋਧ ਆਦਿਕ ਵਿਕਾਰ ਨੇ, ਇਹ ਕੀ ਕਰਦੇ ਨੇ? ਕਾਮ ਕ੍ਰੋਧ ਕਾਇਆ ਕੋ ਗਾਲੇ, ਜੁਗ ਕੰਚਨ ਸੁਹਾਗਾ ਡਾਲੇ। ਇਹ ਕਾਮ ਕ੍ਰੋਧ ਸਰੀਰ ਨੂੰ ਤਬਾਹ ਕਰਕੇ ਨਾਸ਼ ਕਰਕੇ ਰੱਖ ਦਿੰਦੇ ਹਨ, ਮਨ ਨੂੰ ਵੀ ਜਿਹੜਾ ਖਤਮ ਕਰਕੇ ਰੱਖ ਦਿੰਦੇ ਹਨ। ਬੜੇ ਵਿਕਰਾਲ ਪੈੜੇ ਹਨ ਭਾਈ, ਇਹਨਾਂ ਤੋਂ ਬਚਣਾ ਕਰੋ।
1: ਅੱਖੀ ਨਦਰ ਨਾ ਆਵਈ,
0: ਫਿਰ ਪਰਮੇਸ਼ਰ ਤਾਂ ਸਾਨੂੰ ਕਿਵੇਂ ਮਿਲੇਗਾ, ਕਿਵੇਂ ਉਹਨੂੰ ਮਿਲੀਏ? ਮਨ ਦੇ ਵਿੱਚ ਇੰਨੀਆਂ ਬੁਰੀਆਈਆਂ ਨੇ, ਕਾਮ ਕ੍ਰੋਧ ਆਦਿਕ ਵਿਕਾਰ ਨਾਲ ਭਰਿਆ ਹੋਇਆ ਹੈ, ਇੰਨੀ ਅੱਖੀ ਨਜ਼ਰ ਨਾ ਆਵਨੀ। ਸਾਡੀਆਂ ਅੱਖਾਂ ਦੇ ਵਿੱਚ ਮਾਇਆ ਦੀ ਮੱਲ ਹੈ, ਵਿਕਾਰਾਂ ਦੀ ਮੱਲ ਹੈ। ਨਾਨਕ ਸੇ ਅੱਖੜੀਆਂ ਬਿਨ ਜਿੰਨਾ ਦੇ ਸੰਧੜੋ ਮਾਂ ਪਿਰੀ। ਉਹ ਕਿਹੜੀਆਂ ਅੱਖਾਂ ਨੇ ਜਿਨ੍ਹਾਂ ਦੇ ਨਾਲ ਰੱਬ ਨੂੰ ਮਿਲਣਾ ਹੈ? ਉਹ ਅੱਖਾਂ ਨੇ ਸਾਧ ਸੰਗਤ ਜੀ ਸ਼ਰਧਾ ਦੀਆਂ, ਉਹ ਅੱਖਾਂ ਜਿਹੜੀਆਂ ਨੇ ਉਹ ਪ੍ਰੇਮ ਦੀਆਂ ਨੇ, ਉਹ ਅੱਖਾਂ ਜਿਹੜੀਆਂ ਨੇ ਉਹ ਜਿਹੜੇ ਲੋਇਣ ਹਨ ਅੱਖਾਂ ਹਨ, ਉਹ ਸ਼ਰਧਾ ਵਿਸ਼ਵਾਸ ਭਰੋਸੇ ਦੀਆਂ ਅੱਖਾਂ। ਜੇ ਤੁਸੀਂ ਭਰੋਸਾ ਕਰੋ ਰੱਬ ਸਾਡੇ ਕੋਲ, ਇੱਕ ਵਾਰੀ ਕੋਈ ਮਾਂ ਪੁਰਖਾਂ ਨੂੰ ਕਹਿਣ ਲੱਗਾ ਮੈਨੂੰ ਰੱਬ ਦੇ ਦਰਸ਼ਨ ਕਰਾਓ, ਕਹਿੰਦੇ ਆਹ ਤੈਨੂੰ ਰੱਬ ਦੇ ਦਰਸ਼ਨ ਕਰਾਈਏ, ਕਹਿੰਦੇ ਆਹ ਇੱਥੇ ਲਾਗੇ ਜਿਹੜਾ ਦਰਿਆ ਬਣਿਆ ਹੋਇਆ ਹੈ ਸਤਲੁਜ ਦਰਿਆ ਹੈ, ਤੇ ਉੱਧਰ ਲੈ ਗਏ, ਉੱਧਰ ਜਾ ਕੇ ਕਹਿੰਦੇ ਇੱਕ ਅਰਦਾਸ ਕਰ। ਕੀ ਅਰਦਾਸ ਕਰਨੀ? ਮੇਰਾ ਸਭ ਕੁਛ ਖਤਮ ਹੋ ਜਾਵੇ, ਮੇਰਾ ਕੱਖ ਨਾ ਰਹੇ। ਕਹਿੰਦੇ ਮੇਰਾ ਕੱਖ ਨਾ ਰਹੇ ਸੰਸਾਰ ਦੇ ਵਿੱਚ, ਤੇ ਸਭ ਕੁਛ ਮੇਰਾ ਖਤਮ ਹੋ ਜਾਵੇ, ਤੇ ਮੈਨੂੰ ਇੱਕੋ ਹੀ ਇੱਕ ਰੱਬ ਜਿਹੜਾ ਉਹ ਨਜ਼ਰ ਆਵੇ, ਇਹ ਅਰਦਾਸ ਕਰੋ। ਅਰਦਾਸ ਨਹੀਂ ਕਰ ਸਕਿਆ। ਜੇ ਕੋਈ ਕਹੇ ਤੁਸੀਂ ਕਰੋਗੇ, ਸਾਨੂੰ ਪੁੱਛੋਗੇ, ਅਸੀਂ ਤੁਹਾਨੂੰ ਪੁੱਛਾਂਗੇ ਕਿ ਅਸੀਂ ਕਰ ਸਕਦੇ? ਅਸੀਂ ਨਹੀਂ ਕਰ ਸਕਦੇ। ਕਬੀਰ ਜੀ ਕਹਿੰਦੇ ਕੋਈ ਵਿਰਲਾ ਹੀ ਇਸ ਸੰਸਾਰ ਦੇ ਵਿੱਚ ਜੋ ਆਪਣੇ ਘਰ ਵਿੱਚ ਅੱਗ ਲਾਉਣ ਨੂੰ ਤਿਆਰ ਹੈ। ਇਹਦਾ ਅਰਥ ਇਹ ਨਹੀਂ ਕਿ ਆਪਣੇ ਘਰ ਵਿੱਚ ਅੱਗ ਲਾਉਣੀ, ਇਹਦਾ ਅਰਥ ਮਨ ਨਾਲ ਹੈ, ਆਪਣੇ ਮਨ ਦੇ ਵਿੱਚੋਂ ਪ੍ਰਪੰਚ ਨੂੰ ਮਾਇਆ ਨੂੰ ਖਤਮ ਕਰਨ ਦੇ ਨਾਲ। ਮਨ ਵਿੱਚੋਂ ਵੀ ਖਤਮ ਨਹੀਂ ਹੁੰਦੀ, ਇੱਧਰ ਆ ਜਾਈਏ ਤੇ ਮੁੜ ਕੇ ਫੁਰਨੇ ਉੱਧਰ ਹੀ ਚਲੇ ਜਾਂਦੇ ਨੇ। ਗੁਰੂ ਘਰ ਬੈਠਿਆਂ ਨੂੰ ਵੀ ਪਤਾ ਨਹੀਂ ਘਰ ਵਿੱਚ ਕੀ ਹੋ ਰਿਹਾ, ਟੱਬਰ ਦੀ ਸਾਂਭ ਕੌਣ ਕਰ ਰਿਹਾ, ਪਸ਼ੂਆਂ ਦੀ ਕੌਣ ਸਾਂਭ ਕਰ ਰਿਹਾ, ਜੇ ਦਾਣੇ ਕਿੰਨੇ ਕਿੰਨੇ ਕਦੋਂ ਫਸਲ ਬੀਜੀ ਕਦੋਂ ਆਏਗੀ, ਇੱਧਰ ਹੀ ਧਿਆਨ ਜਿਹੜਾ ਲੱਗਿਆ ਤੇ ਇਹ ਫਿਰ ਮਾਇਆ ਦੇ ਨਾਲ ਪ੍ਰਪੰਚ ਦੇ ਨਾਲ ਸਾਡਾ ਮਨ ਜਿਹੜਾ ਭਰਿਆ ਹੋਇਆ ਹੈ ਤੇ ਅੱਖਾਂ ਦੇ ਵਿੱਚ ਮਾਇਆ ਦੀ ਮਲ ਲੱਗੀ ਹੋਈ ਹੈ, ਇਹਨਾਂ ਦੇ ਨਾਲ ਕਿਵੇਂ ਸਾਧ ਸੰਗ ਜੀ ਸਾਨੂੰ ਰੱਬ ਮਿਲੇਗਾ? ਕਿਸੇ ਦੇ ਅੱਖਾਂ ਦੇ ਵਿੱਚ ਨਾ ਮੋਤੀਆ ਬਿੰਦੂ ਹੋ ਜਾਏ ਨਾ ਤੇ ਉਹਦਾ ਆਪਰੇਸ਼ਨ ਕੱਢ ਕੇ ਉਹ ਪਰਦਾ ਹਟਾਇਆ ਜਾਂਦਾ, ਜਦੋਂ ਪਰਤ ਹਟਾ ਦਿੱਤੀ ਜਾਂਦੀ ਨਾ ਫਿਰ ਉਹਨੂੰ ਜਿਹੜਾ ਕਲੀਅਰ ਨਜ਼ਰ ਆਉਂਦਾ ਸਭ ਕੁਛ, ਦ੍ਰਿਸ਼ਟੀ ਜਿਹੜੀ ਹੈ ਉਹ ਸਹੀ ਹੋ ਜਾਂਦੀ, ਅੱਖਾਂ ਨਿਗਾਹ ਉਹਦੀ ਸਹੀ ਹੋ ਜਾਂਦੀ ਹੈ। ਤੇ ਰੱਬ ਨੂੰ ਮਿਲਣ ਲਈ ਕਿਹੜੀ ਨਿਗਾਹ ਚਾਹੀਦੀ? ਉਹ ਪ੍ਰੇਮ ਦੀ ਨਿਗਾਹ, ਸ਼ਰਧਾ ਦੀ ਨਿਗਾਹ ਚਾਹੀਦੀ ਹੈ। ਗੁਰੂ ਜੀ ਕਹਿੰਦੇ ਇਹਨਾਂ ਅੱਖਾਂ ਨਾਲ ਨਹੀਂ ਮਿਲਣਾ, ਤੁਸੀਂ ਪੁੱਛਦੇ ਕਿਵੇਂ ਮਿਲਣਾ? ਮਨ ਭਰਿਆ ਹੋਇਆ ਵਿਕਾਰਾਂ ਦੇ ਨਾਲ ਸਾਧ ਸੰਗਤ ਜੀਓ, ਜੇ ਸਾਡਾ ਮਨ ਭਰਿਆ ਹੋਇਆ ਪਦਾਰਥਾਂ ਦੀ ਭੁੱਖ ਦੇ ਨਾਲ ਤੇ ਕਿਵੇਂ ਰੱਬ ਮਿਲੇਗਾ? ਇਹਨਾਂ ਅੱਖਾਂ ਦੇ ਨਾਲ ਕਹਿੰਦੇ ਰੱਬ ਨਹੀਂ ਮਿਲਿਆ ਕਰਦਾ ਹੈ।
1: ਚਰ ਸ਼ਬਦ ਨਾ ਕਰੇ ਵਿਚਾਰ,
0: ਅੱਗੇ ਕਿਹਾ ਫਿਰ ਮਿਲਦਾ ਕਿਵੇਂ ਹੈ? ਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਦੱਸ ਦਿਓ ਕਿਵੇਂ ਮਿਲੀਏ ਉਸ ਮਾਲਿਕ ਪ੍ਰਭੂ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਨੂੰ, ਤਾਂ ਕਿਰਪਾਲਤਾ ਕਰਕੇ ਦੱਸਦੇ ਹਨ। ਉਹ ਮਿਲਦਾ ਹੈ ਜਿਚਰ ਸ਼ਬਦ ਨਾ ਕਰੀ ਵਿਚਾਰ, ਜਦੋਂ ਤੱਕ ਸ਼ਬਦ ਦੀ ਵਿਚਾਰ ਨੂੰ ਨਹੀਂ ਅਪਣਾਓਗੇ ਗੁਰੂ ਨਹੀਂ ਮਿਲੇਗਾ। ਗੱਲ ਤਾਂ ਸ਼ਬਦ ਦੇ ਆ ਕੇ ਹੀ ਮੁੱਕ ਜਾਂਦੀ ਹੈ, ਗੁਰੂ ਸਾਹਿਬ ਜੀ ਨੇ ਸ਼ਬਦ ਦਿੱਤਾ ਹੈ, ਜੇ ਉਸ ਸ਼ਬਦ ਨਾਲ ਜੁੜੋਗੇ ਵਾਹਿਗੁਰੂ, ਜੇ ਸ਼ਬਦ ਨਾਲ ਜੁੜੋਗੇ, ਜੇ ਗੁਰਬਾਣੀ ਦੇ ਨਾਲ ਜੁੜੋਗੇ ਨਾ ਤਾਂ ਖਿਣ ਵਿੱਚ ਹੀ ਰੱਬ ਨੇ ਮਿਲ ਜਾਣਾ। ਜਿਹੜਾ ਵੀ ਸ਼ਬਦ ਨਾਲ ਮਨ ਜੋੜ ਲੈਂਦਾ ਹੈ, ਆਪਣੇ ਸੁਰਤੀ ਨੂੰ ਸ਼ਬਦ ਵਿੱਚ ਟਿਕਾ ਦਿੰਦਾ ਹੈ, ਕੀ ਆਉਂਦਾ ਸਾਧ ਸੰਗਤ ਜੀ? ਉਹ ਜਦੋਂ ਮਨ ਦੇ ਵਿੱਚੋਂ ਬਾਕੀਆਂ ਗੱਲਾਂ ਖਤਮ ਹੋ ਗਈਆਂ, ਰੱਬ ਕਿਧਰੇ ਔਰ ਥੋੜ੍ਹੀ ਹੈ, ਉਹਦੀ ਭਾਲ ਥੋੜ੍ਹੀ ਕਰਨੀ ਸੀ। ਜੇ ਦਿਨ ਨਾ ਮਨ ਸ਼ਾਂਤ ਹੋ ਗਿਆ ਤੇ ਰੌਲਾ ਰੱਪਾ ਖਤਮ ਹੋ ਗਿਆ ਨਾ ਤੇ ਕੀ ਹੋਇਆ? ਉਹਦੇ ਨੇ ਜਿਹੜਾ ਹੈ ਉਹ ਨਾਦ ਨਾਮ ਜਿਹੜਾ ਹੈ, ਨੌਨਿਤ ਅੰਮ੍ਰਿਤ ਪ੍ਰਪਕਾ ਨਾਮ ਦੇਹੀ ਮਿਸਕਾ ਵਿਸਰਾਮ, ਉਹ ਨਾਮ ਆਪੇ ਚੱਲ ਪੈਂਦਾ। ਕੁਛ ਚਿਰਾ ਬਾਅਦ ਰੱਬ ਵੀ ਆਪ ਹੀ ਅੱਗੇ ਆ ਜਾਂਦਾ, ਆਪ ਹੀ ਆਪਣਾ ਸਰੂਪ ਦਾ ਜਿਹੜਾ ਹੈ ਬੋਧ ਕਰਵਾ ਦਿੰਦਾ ਜੀਆਂ ਨੂੰ। ਪਰ ਮਨ ਸ਼ਾਂਤ ਹੋਣਾ ਚਾਹੀਦਾ, ਮਨ ਵਿੱਚ ਇੰਨੀ ਪਾਂਬੜ ਮੱਚੀ ਹੋਈ ਹੈ, ਮਹਾਰਾਜ ਜੀ ਜਿਵੇਂ ਸ਼ਬਦ ਕਰਦੇ ਨੇ, ਇਹ ਕਥਨ ਕਰਦੇ ਹਨ ਜਿਵੇਂ ਸੱਚੇ ਪਾਤਸ਼ਾਹ ਜੀ, ਮਾਇਆ ਤਾਰੀ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ, ਬੜਾ ਰੋਲਾ ਹੈ। ਤੇ ਕਿਵੇਂ ਸ਼ਬਦ ਦੀ ਜਿਹੜੀ ਹੈ ਉਹ ਵਿਚਾਰ ਮਨ ਵਿੱਚ ਵਸੇਗੀ, ਬਾਹਰ ਵੀ ਬਹੁਤ ਹੀ ਰੋਲਾ ਹੋਵੇ ਨਾ ਤੇ ਸੁਣਾਈ ਨਹੀਂ ਦਿੰਦਾ। ਬੰਦਾ ਕੋਲ ਬੈਠਿਆ, ਸਾਡੇ ਕੋਲ ਬੈਠਿਆ ਕੋਈ ਬਚਨ ਕਰ ਰਿਹਾ ਹੋਵੇ ਤੇ ਬਾਹਰ ਕੋਈ ਗਾਜੇ ਬਾਜੇ ਵੱਜ ਰਹੇ ਹੋਣ ਤੇ ਬੰਦਾ ਕਹਿੰਦਾ ਮੈਨੂੰ ਸੁਣਾਈ ਨਹੀਂ ਦਿੱਤਾ, ਕਹਿੰਦਾ ਰੁੱਕ ਜਾ ਪਹਿਲੇ ਸ਼ਾਂਤ ਹੋਣ ਦੇ। ਜਦੋਂ ਬਾਜੇ ਗਾਜੇ ਸ਼ਾਂਤ ਹੋ ਗਏ ਫਿਰ ਕਹਿੰਦਾ ਹਾਂ ਹੁਣ ਆਪਣੀ ਗੱਲ ਦੱਸ। ਇਵੇਂ ਹੀ ਸਾਧ ਸੰਗਤ ਜੀਓ, ਜਿੰਨੇ ਚਿਰ ਤੱਕ ਮਨ ਦੇ ਜਿਹੜੇ ਨੇ ਇਹ ਰੋਲੇ ਨਹੀਂ ਖਤਮ ਹੁੰਦੇ, ਉਹਨੇ ਚਿਰ ਤੱਕ ਸ਼ਬਦ ਨਹੀਂ ਸੁਣਾਈ ਦਿੰਦਾ। ਜਿੰਨੇ ਚਿਰ ਤੱਕ ਸ਼ਬਦ ਨਹੀਂ ਸੁਣਾਈ ਦਿੰਦਾ ਉਹਨੇ ਚਿਰ ਤੱਕ ਸ਼ਬਦ ਦਾ ਬੋਧ ਨਹੀਂ ਹੋਇਆ ਕਰਦਾ, ਜਿੰਨੇ ਚਿਰ ਤੱਕ ਸ਼ਬਦ ਦਾ ਬੋਧ ਨਹੀਂ ਆਉਂਦਾ, ਸ਼ਬਦ ਨਾਲ ਸੁਰਤ ਮ੍ਰਿਤਿਕ ਨਹੀਂ ਆਉਂਦੀ, ਉਹਨੇ ਚਿਰ ਤੱਕ ਫਿਰ ਰੱਬ ਨਹੀਂ ਨਜ਼ਰ ਆਉਂਦਾ। ਸੋ ਸਾਨੂੰ ਇਹ ਵਿਚਾਰਨਾ ਆਪਣੇ ਆਪ 'ਤੇ ਪੜਚੋਲ ਕਰਨੀ ਹੈ ਕਿ ਅਸੀਂ ਕਿਹੜੇ ਮਾਰਗ 'ਤੇ ਲੱਗੇ ਹੋਏ ਹਾਂ, ਕਿਹੜੇ ਅਵਸਥਾ ਦੇ ਵਿੱਚ ਟਿੱਕੇ ਹੋਏ ਹਾਂ। ਗੁਰੂ ਜੀ ਪਾਤਸ਼ਾਹ ਜੀ ਕਥਨ ਕਰਦੇ ਨੇ ਜੇ ਸ਼ਬਦ ਦੀ ਵਿਚਾਰ ਨੂੰ ਅਪਣਾਇਆ ਹੈ ਤਾਂ ਉਹ ਪਰਮੇਸ਼ਰ ਜੀ ਤੈਨੂੰ ਮਿਲ ਜਾਣਗੇ, ਸ਼ਬਦ ਦੀ ਵਿਚਾਰ ਨੂੰ ਅਪਣਾਉਣਾ ਕਰ।
1: ਸੰਤੋਖੀਆ
0: ਤੇ ਹੇ ਪਰਮੇਸ਼ਰ ਜੇ ਤੈਨੂੰ ਪਾਵੇ ਤਾਂ ਤੂੰ ਮੈਨੂੰ ਸੰਤੋਖ ਵਿੱਚ ਰੱਖਣਾ ਕਰ। ਜਦੋਂ ਮਨ ਸ਼ਬਦ ਵਿੱਚ ਰੰਗਿਆ ਗਿਆ, ਸਮ ਸੰਤੋਖ ਨਾ ਔਰ ਸੁਖ, ਜਿਹੜਾ ਸੁਖ ਸੰਤੋਖ ਦੇ ਵਿੱਚ ਮਨ ਸੰਤੋਖੀ ਹੋ ਜਾਂਦਾ ਹੈ। ਤੇ ਜਿਹਦੇ ਮਨ ਸੰਤੋਖੀ ਹੋ ਗਿਆ ਨਾ, ਸੰਤੋਖ ਕੀ ਹੈ? ਜਿਹਦੇ ਤ੍ਰਿਸ਼ਨਾ ਮੁੱਕ ਗਈ ਮਨ ਦੇ ਵਿੱਚ, ਸਾਧ ਸੰਗ ਜੀ ਮਨ ਦੀਆਂ ਮੰਗਾਂ ਖਤਮ ਹੋ ਗਈਆਂ, ਐਸਾ ਸੰਤੋਖ ਜਦੋਂ ਆ ਗਿਆ ਫਿਰ ਆਲ ਜੰਜਾਲ ਜਿਹੜਾ ਹੈ ਮਨ ਦਾ ਖਤਮ ਹੋ ਗਿਆ ਹੈ। ਇਸ ਲਈ ਮਹਾਰਾਜ ਪਾਤਸ਼ਾਹ ਕਥਨ ਕਰਦੇ ਨੇ ਮੂਲ ਰਹੇ ਗੁਰ ਸੇਵੀਏ, ਇਹ ਸਰੀਰ ਰੂਪੀ ਮੁੱਲ ਮਿਲਿਆ ਜਿੰਨੇ ਚਿਰ ਤੱਕ ਹੈ ਬੜਾ ਅਨਮੋਲ ਹੈ ਭਾਈ, ਉਹ ਵਾਹਿਗੁਰੂ ਦੀ ਸੇਵਾ ਕਰ, ਆਰਾਧਨਾ ਕਰ, ਮੁੜ ਕੇ ਖਬਰੇ ਪਤਾ ਨਹੀਂ ਇਹ ਜਨਮ ਆਉਣਾ ਕਿ ਨਹੀਂ ਆਉਣਾ। ਇਹ ਵੱਡੇ ਭਾਗਾਂ ਦੇ ਨਾਲ ਵੱਡੇ ਭਾਗ ਸਾਧ ਸੰਗ ਪਾਇਓ, ਕੋਟ ਜਨਮ ਭ੍ਰਮ ਭ੍ਰਮ ਭ੍ਰਮ ਆਇਓ, ਬਿਣ ਗੁਰ ਪੂਰੇ ਨਾ ਹੀ ਉਧਾਰ, ਬਾਬਾ ਨਾਨਕ ਆਖੇ ਉਹ ਵਿਚਾਰ, ਬੜੇ ਚਿਰਾਂ ਬਾਅਦ ਦੀ ਹੀ ਪ੍ਰਾਪਤ ਹੋਈ ਹੈ, ਚਿਰੰਕਾਲੇ ਦੇ ਸਜਰੀਆ। ਸੋ ਕਹਿੰਦੇ ਮੂਲ ਜੜਾ ਦੇ ਨਾਲ ਜੁੜਨਾ ਕਰ, ਸੇਵਨਾ ਕਰ ਵਾਹਿਗੁਰੂ ਪਰਮੇਸ਼ਰ ਜੀ
1: ਨੂੰ।
0: ਫਿਰ ਗੁਰੂ ਕੀ ਕਰੇਗਾ? ਜਿਹਦੇ ਤੂੰ ਸੇਵਾ ਕਰੇਗਾ ਨਾ ਮਨ ਕਰਕੇ ਧਨ ਕਰਕੇ, ਤੇ ਉਹ ਸ਼ਬਦ ਦੀ ਵੀ ਸੇਵਾ ਹੁੰਦੀ ਹੈ, ਸ਼ਬਦ ਦੀ ਕਮਾਈ ਕਰਨਾ, ਸ਼ਬਦ ਦੀ ਸੇਵਾ, ਸੰਗਤ ਦੀ ਸੇਵਾ ਕਰਨਾ, ਇਹ ਸਾਧ ਸੰਗਤ ਜੀ ਇਹ ਵੀ ਸੇਵਾ ਹੈ। ਸੋ ਇਵੇਂ ਜਿਹੜਾ ਇਵੇਂ ਆਰਾਧਨ ਕਰੇਗਾ ਨਾ ਤੇ ਗੁਰ ਪੌੜੀ ਬੋਹਿਤ। ਗੁਰੂ ਪਾਤਸ਼ਾਹ ਜੀ ਉਹਨੂੰ ਗਿਆਨ ਰੂਪੀ ਪੌੜੀ ਤੇ ਚਾੜ ਕਰਕੇ ਆਪਣੇ ਸ਼ਬਦ ਰੂਪੀ ਜਹਾਜ਼ ਦੇ ਵਿੱਚ ਉਹਨੂੰ ਭਾਈ ਚੜਾ ਦੇਣਗੇ। ਤੇ ਜਦੋਂ ਗੁਰੂ ਕੀ ਬੋਹਿਤ, ਗੁਰੂ ਕਾ ਜਹਾਜ਼ ਮਿਲ ਗਿਆ, ਫਿਰ ਬੰਦੇ ਦਾ ਨਿਸਤਾਰਾ ਹੋ ਜਾਏਗਾ।
1: ਨਾਨਕ ਲਗੀ ਤਤ ਲਾ।
0: ਸੋ ਇਸ ਲਈ ਕਥਨ ਕਰਦੇ ਹਨ, ਜਿੱਧਰ ਮੇਰਾ ਮਨ ਲੱਗਿਆ ਨਾ, ਤਤ ਤਤ ਨਾਲ ਪਰਮੇਸ਼ਰ ਵਾਹਿਗੁਰੂ ਜੀ ਨਾਲ ਜਿਹੜਾ ਮੇਰਾ ਮਨ ਲੱਗਿਆ ਹੋਇਆ ਹੈ,
1: ਸੱਚਾ ਮਨ ਸੱਚ,
0: ਕਿਰਪਾ ਕਰ ਕਿ ਸਾਡਾ ਮਨ ਤੇਰੇ ਨਾਲ ਹੀ ਉਹ ਜਿਹੜਾ ਲੱਗਿਆ ਰਹੇ ਤੇਰੇ ਤਤ ਨਾਲ। ਵਾਹਿਗੁਰੂ ਪਰਮੇਸ਼ਰ ਜਿਹੜਾ ਹੈ, ਤਤ ਬਿਰਤੀ ਨੂੰ ਜੋੜਨਾ, ਤਾਂ ਹੀ ਵਾਹਿਗੁਰੂ ਵਿੱਚ ਧਿਆਨ ਲੱਗੇਗਾ। ਸੋ ਇਹ ਸਾਡੀ ਬਿਰਥੀ ਨੂੰ ਜੋੜ ਕੇ ਰੱਖਣਾ ਕਰ, ਤੇਰੇ ਨਾਲ ਸਾਡੀ ਬਿਰਥੀ ਲੱਗੀ ਹੋਈ ਹੈ, ਜਿਸ ਨਾਲ ਮਨ ਵੀ ਸੱਚਾ ਹੋ ਗਿਆ ਤੇ ਤੈਂ ਸੱਚ ਜਿਹੜਾ ਸਾਨੂੰ ਵਿਖਾਇਆ ਤੇ ਸੱਚ ਨਾਲ ਹੀ ਜੁੜੇ ਹਾਂ ਤੇ ਸੱਚ ਨੂੰ ਹੀ ਵੇਖਿਆ ਹੈ।
1: ਪਹਿਲਾ
0: ਅੱਗੇ ਪਾਤਸ਼ਾਹ ਜੀ ਕਥਨ ਕਰਦੇ ਹਨ, ਅੱਗੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪੌੜੀ ਤੇ ਇਹ ਮਹੱਲਾ ਉਚਾਰਨ ਕੀਤਾ ਹੈ ਸਲੋਕ। ਪਹਿਲਾ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਸੀ, ਹੁਣ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਥਨ ਕਰ ਰਹੇ ਹਨ, ਇੱਕੋ ਪਾਦਰ ਹੇਕ ਦਰ। ਕਹਿੰਦੇ ਇੱਕੋ ਹੀ ਜਿਹੜਾ ਹੈ ਰਾਹ ਹੈ, ਕਿਹੜਾ ਰਾਹ ਹੈ, ਸਤਸੰਗਤ ਦਾ ਰਾਹ ਹੈ, ਤੇ ਇੱਕੋ ਹੀ ਇੱਕ ਦਰ ਹੈ, ਉਹ ਕਿਹੜਾ ਦਰ ਹੈ, ਉਹ ਗੁਰੂ ਦਾ ਸੱਚਾ ਦਰ ਹੈ। ਜਦੋਂ ਸਤਸੰਗਤ ਰੂਪੀ ਸਾਧ ਸੰਗਤ ਜੀ ਮਾਰਗ ਮਿਲ ਗਿਆ, ਜਦੋਂ ਗੁਰੂ ਰੂਪੀ ਗੁਰੂ ਦਾ ਘਰ ਮਿਲ ਗਿਆ, ਜੇ ਕਰਕੇ ਇਹ ਦਰ ਮਿਲ ਗਿਆ ਨਾ, ਤਾਂ ਕੀ ਹੋਏਗਾ, ਗੁਰੂ ਪਾਤਸ਼ਾਹ ਜੀ ਆਪਣੇ ਪੌੜੀ ਤੇ ਉਹਨੂੰ ਚੜਾ ਦੇਣਗੇ, ਖਿਮਾ ਗੁਰੂ ਸਾਹਿਬ ਜੀ ਉਹਨੂੰ ਆਪਣੇ ਜਹਾਜ਼ ਦੇ ਵਿੱਚ, ਬੋਹਿਤ ਦੇ ਵਿੱਚ ਚੜਾ ਦੇਣਗੇ। ਜਿਹਨੂੰ ਸਤਸੰਗਤ ਰੂਪੀ ਥਾਂ ਮਿਲ ਗਿਆ, ਉਹਨੂੰ ਸਾਧ ਸੰਗਤ ਜੀ ਦੁਨੀਆਂ ਤੋਂ ਕੀ ਚਾਹੀਦਾ, ਜਿਹਨੂੰ ਗੁਰ ਮਿਲ ਜਾਏ ਗੁਰੂ ਨਾਨਕ ਵਰਗਾ, ਜਿਹਨੂੰ ਦਰ ਮਿਲ ਜਾਏ ਸਾਧ ਸੰਗਤ ਵਰਗਾ, ਉਹਨੂੰ ਦੁਨੀਆਂ ਤੋਂ ਔਰ ਕੀ ਚਾਹੀਦਾ। ਸੋ ਗੁਰੂ ਜੀ ਕਥਨ ਕਰਦੇ ਹਨ ਕਿ ਇੱਕੋ ਪਾਦਰ ਇੱਕੋ ਹੀ ਰਾਹ ਹੈ ਭਾਈ, ਉਹ ਪ੍ਰੇਮ ਦਾ ਰਾਹ ਹੈ, ਤੇ ਇੱਕੋ ਦਰ ਉਹ ਗੁਰੂ ਦਾ ਇੱਕੋ ਹੀ ਇੱਕ ਸੱਚਾ ਦਰ ਹੈ, ਤੇ ਉਹ ਪੌੜੀ ਗਿਆਨ ਤੇ ਪ੍ਰੇਮ ਦੀ ਪੌੜੀ ਹੈ, ਜਿਹਦੇ ਉੱਥੇ ਤੂੰ ਚੜ ਕੇ ਗੁਰੂ ਨੂੰ ਮਿਲੇਗਾ, ਭਾਵ ਗੁਰੂ ਤੈਨੂੰ ਪਾਰ ਲੰਘਾਏਗਾ। ਅਸੀਂ ਉਸ ਮਾਲਿਕ ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਨੂੰ ਰੂੜੋ, ਬੜਾ ਹੀ ਸੋਹਣਾ ਸੁੰਦਰ ਸਰੂਪ ਹੈ, ਉਹਨੂੰ ਵੇਖ ਕੇ ਬਲਹਾਰੀ ਜਾਂਦੇ ਹਨ। ਸਾਰੇ ਸੁੱਖ ਜਿਹੜੇ ਨੇ ਸੱਚੇ ਨਾਮ ਦੇ ਵਿੱਚ ਹੀ ਹਨ, ਬਾਹਰ ਕੋਈ ਸੁੱਖ ਨਹੀਂ ਹੈ। ਭਾਵੇਂ ਅਸੀਂ ਨਾ ਸਾਧ ਸੰਗਤ ਜੀ 100 ਵਾਰੀ ਇਹ ਗੁਰੂ ਸਾਹਿਬ ਜੀ ਤੋਂ ਸੁਣ ਲਈਏ ਨਾ, ਫਿਰ ਵੀ ਬਾਹਰ ਹੀ ਸੁੱਖ ਅਸੀਂ ਪਾਲਦੇ ਹਾਂ। ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁਤੇ ਦਿਨ ਖਾਟੇ, ਸੁੱਖ ਨਾ ਹੀ ਬਹੁਤੇ ਇਸ ਕਮਾਏ, ਸਰਵ ਸੁਖਾ ਹਰ ਹਰ ਗੁਣ ਗਾਏ, ਉਹ ਨਾਮ ਦੇ ਵਿੱਚ ਸੱਚਾ ਸੁੱਖ ਹੈ। ਅੱਗੇ ਪਾਤਸ਼ਾਹ ਜੀ ਪੌੜੀ ਦੇ ਵਿੱਚ ਕਥਨ ਕਰਦੇ ਹਨ, ਪਰਮੇਸ਼ਰ ਨੇ ਆਪ ਹੀ ਸ੍ਰਿਸ਼ਟੀ ਨੂੰ ਸਾਜਣਾ ਕੀਤਾ ਹੈ,
1: ਪਛਾਣਿਆ
0: ਤੇ ਆਪਣੇ ਹੀ ਸੰਸਾਰ ਨੂੰ ਜਿਹੜਾ ਹੈ ਬਣਾ ਕਰਕੇ ਤੇ ਆਪਣੀ ਪਛਾਣ ਆਪ ਕਰਵਾਈ ਹੈ। ਅਸੀਂ ਨਹੀਂ ਪਛਾਣ ਸਕਦੇ ਸੀ ਪਰਮੇਸ਼ਰ ਨੂੰ, ਉਹਨੇ ਆਪ ਜਿਹੜੀ ਆਪਣੀ ਪਛਾਣ ਕਰਾਈ ਹੈ, ਗੁਰੂ ਕੋਲੋਂ ਗੁਰੂ ਨੂੰ ਭੇਜਿਆ ਹੈ, ਤੇ ਗੁਰੂ ਨੇ ਸਾਡੀ ਪਛਾਣ ਜਿਹੜੀ ਹੈ ਰੱਬ ਨਾਲ, ਪਰਮੇਸ਼ਰ ਨਾਲ ਕਰਾਈ ਹੈ।
1: ਅੰਬਰ ਧਰਤ ਵਿਛੋੜ,
0: ਅੰਬਰ ਧਰਤ ਵਿਛੋੜ, ਵੇਖੋ ਵਾਹਿਗੁਰੂ ਪਰਮੇਸ਼ਰ ਦੀ ਕੈਸੀ ਲੀਲਾ ਹੈ। ਅੰਬਰ ਕਹਿੰਦੇ ਆਕਾਸ਼ ਤੇ ਧਰਤ, ਇਹ ਦੋਵੇਂ ਇੱਕ ਦੂਜੇ ਨਾਲ ਟਿਕੇ ਹੋਏ ਨੇ। ਸਾਧ ਸੰਗਤ ਜੀ ਆਕਾਸ਼ ਉੱਤੇ ਹੈ ਤੇ ਧਰਤ ਵਿੱਚ ਅਸੀਂ ਬੈਠੇ ਹੋਏ ਹਾਂ, ਧਰਤੀ ਤੇ, ਦੋਵਾਂ ਦੇ ਵਿੱਚ ਕਿੰਨਾ ਕੁ ਫਾਸਲਾ ਹੈ, ਕਥਨ ਕਰਦੇ ਹਨ। ਪਰਮੇਸ਼ਰ ਦੀ ਕੌਤਕ ਲੀਲਾ ਵੇਖੋ ਕਿਵੇਂ ਧਰਤੀ ਨੂੰ ਸਿਰਜਿਆ, ਧਰਤੀ ਕਿਸ ਦੇ ਭਾਰ ਹੈ, ਖਲੋਤੀ ਹੋਈ ਹੈ, ਤੇ ਆਕਾਸ਼ ਇਹ ਚੰਦੋਵਾ ਰੂਪੀ ਆਕਾਸ਼ ਪਰਮੇਸ਼ਰ ਵਾਹਿਗੁਰੂ ਜੀ ਨੇ ਚਿਣ ਦਿੱਤਾ। ਆਕਾਸ਼ ਟਿਕਿਆ ਹੈ ਨਾ, ਥੱਲੇ ਨਹੀਂ ਡਿੱਗਦਾ ਆਕਾਸ਼, ਉੱਥੇ ਆਕਾਸ਼ ਹੈ। ਆਕਾਸ਼ ਦੇ ਵਿੱਚ ਕਈ ਗ੍ਰਹਿ ਨੇ, ਕਈ ਜਿਹੜੇ ਨੇ ਉਹ ਐਸੇ ਗ੍ਰਹਿ ਨੇ ਜਿਨ੍ਹਾਂ ਦੇ ਵਿੱਚ ਕਈ ਲੋਕ ਵੀ ਵਸ ਰਹੇ ਹੋਣਗੇ, ਕਈ ਪ੍ਰਕਾਰ ਦੇ ਗ੍ਰਹਿ ਹਨ, ਤੇ ਧਰਤੀ ਵੀ ਸਾਡਾ ਇੱਕ ਗੋਲਾ ਹੈ, ਇਹ ਵੀ ਇੱਕ ਗ੍ਰਹਿ ਹੈ, ਇਹਦੇ ਵਿੱਚ ਅਸੀਂ ਰਹਿ ਰਹੇ ਹਾਂ। ਆਕਾਸ਼ ਰੂਪੀ ਚੰਦੋਏ ਨੂੰ ਤਾਣ ਦਿੱਤਾ ਹੈ ਤੇ ਦੱਸੇ ਪਾਤਸ਼ਾਹ ਜੀ ਵੀ ਜਿਵੇਂ ਕਥਨ ਕਰਦੇ ਨੇ ਨਾ, ਬਿਨ ਥੰਮਾ ਗਗਨ ਰਹਾਇਆ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਥਨ ਕਰਦੇ ਨੇ, ਕਹਿੰਦੇ ਬਿਗਰ ਥੰਮਾ ਤੋਂ ਇਹ ਧਰਤੀ ਖਲੋਤੀ ਹੋਈ ਹੈ, ਆਕਾਸ਼ ਖਲੋਤਾ ਹੋਇਆ ਹੈ, ਇਹ ਕਿਸ ਦੇ ਆਸਰੇ ਤੇ ਹਨ? ਜੀ ਹਾਂ, ਇਹ ਸ਼ਬਦ ਦੀ ਨਿਸ਼ਾਨੀ ਹੈ। ਇਹ ਧਰਤੀ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ਼ ਪਾਤਾਲ, ਇਹ ਨਾਮ ਦੇ ਆਸਰੇ ਤੇ। ਮਤਾਈ ਕੋਈ ਭੁਲੇਖਾ ਕਰੇ ਕਿ ਇਹ ਜਿਹੜਾ ਸੰਸਾਰ ਟਿਕਿਆ ਜੀ, ਕੋਈ ਕੁਛ ਕਹੀ ਜਾਂਦਾ, ਸਾਇੰਸਦਾਨ ਦਾ ਆਪਣਾ ਕੰਮ ਹੁੰਦਾ, ਆਪਣਾ ਜਿਹੜਾ ਹੈ ਉਹ ਉਹਨੇ ਲਾਉਣਾ, ਦਿਮਾਗ ਬੁੱਧੀ ਨੂੰ ਲਾਉਣਾ, ਪਰ ਵਾਹਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਟਿਕਿਆ। ਇੱਕ ਇਸ਼ਾਰਾ ਕਰ ਦੇਣਾ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਖਿੰਨ ਨਹੀਂ ਲੱਗਦਾ ਵਾਹਿਗੁਰੂ ਨੂੰ। ਇਹ ਉਹਦੀ ਨਦਰ ਦੇ ਉਹਦੇ ਨਾਮ ਦੀ ਨਿਸ਼ਾਨੀ ਹੈ, ਨਾਮ ਨਾਲ ਇਹ ਸਾਰੇ ਟਿੱਕੇ ਹੋਏ ਹਨ।
1: ਸੂਰਜ ਚੰਦ ਉਪਾਏ,
0: ਉਸ ਵਾਹਿਗੁਰੂ ਨੇ ਸੂਰਜ ਦੀ ਚੰਦਰਮਾ ਦੀ ਸਿਰਜਣਾ ਕੀਤੀ ਚਾਨਣ ਦੇਣ ਦੇ ਲਈ, ਤੇ ਆਪਣੀ ਜੋਤ ਜਿਹੜੀ ਹੈ ਉਹ ਹਰ ਇੱਕ ਦੇ ਵਿੱਚ ਟਿਕਾ ਦਿੱਤੀ ਹੈ। ਚੰਦਰਮਾ ਤੇ ਸੂਰਜ ਵੇਖੋ ਸਾਨੂੰ ਚਾਨਣ ਦੇਣ ਲਈ ਉਹਨਾਂ ਵਿੱਚ ਵੀ ਆਪਣੀ ਜੋਤ ਰੱਖੀ ਹੈ, ਸਾਡੇ ਵਿੱਚ ਵੀ ਆਪਣੀ ਜੋਤ ਰੱਖੀ ਹੈ। ਇਹ ਸਭ ਕੁਛ ਉਸ ਵਾਹਿਗੁਰੂ ਮਾਲਕ ਜੀ ਨੇ ਕੁਦਰਤ ਨੂੰ ਸਿਰਜਿਆ ਹੈ। ਅੱਗੇ ਵਾਹਿਗੁਰੂ ਸਾਹਿਬ ਜੀ ਨੇ ਪਰਮੇਸ਼ਰ ਜੀ ਨੇ ਕੀ ਇਹ ਰਾਤ ਦਿਨੰਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਜੇ ਰਾਤ ਨਹੀਂ ਆਉਂਦਾ ਬੰਦਿਆਂ ਨੇ ਥੱਕ ਜਾਣਾ ਸੀ ਕੰਮ ਕਰਕੇ, ਪਤਾ ਹੀ ਨਹੀਂ ਸੀ ਲੱਗਣਾ ਕਿਵੇਂ ਦਿਨ ਚੱਲ ਰਹੇ ਨੇ, ਨਾ ਤਾਂ ਗਿਣਤੀ ਹੋਣੀ ਸੀ ਨਾ ਤਾਂ ਮਿਣਤੀ ਹੋਣੀ ਸੀ। ਗਿਣਤੀ ਤਾਂ ਬੰਦਿਆਂ ਨੇ ਬਣਾਈ, ਵਾਰ ਜਿਹੜੇ ਨੇ ਉਹ ਬਣਾ ਦਿੱਤੇ ਗਏ, ਮਿੱਥ ਦਿੱਤੇ ਗਏ, ਮਹੀਨੇ ਰੁੱਤ ਸਾਲ ਜਿਹੜੇ ਨੇ ਮਿੱਥ ਦਿੱਤੇ ਗਏ, ਪਰ ਦਿਨ ਰਾਤ ਰੱਬ ਨੇ ਬਣਾਇਆ, ਵਾਹਿਗੁਰੂ ਨੇ ਬਣਾਇਆ ਹੈ। ਦਿਨ ਤੇ ਰਾਤ ਬਣਾ ਕਰਕੇ ਧਰਤੀ ਨੂੰ ਵਿੱਚ ਰੱਖਿਆ ਹੈ। ਇਹ ਵਾਹਿਗੁਰੂ ਦੇ ਕੈਸੇ ਚੋਜ ਹਨ, ਆਪੀ ਉਹ ਚੋਜੀ ਪਿਆਰਾ ਜਿਹੜਾ ਹੈ, ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ, ਆਪੀ ਇਵੇਂ ਚੋਜ ਖੇਡ ਰਿਹਾ ਹੈ ਧਰਤੀ ਦੇ ਵਿੱਚ ਵਰਤ ਕਰਕੇ। ਅੱਗੇ ਤੀਰਥਾਂ ਨੂੰ ਬਣਾਉਣ ਵਾਲਾ, ਧਰਮ ਨੂੰ ਬਣਾਉਣ ਵਾਲਾ ਵੀ ਵਾਹਿਗੁਰੂ ਹੈ। ਕੋਈ ਕਹੇ ਕਿ ਤੀਰਥ ਬੰਦਿਆਂ ਨੇ ਬਣਾਏ, ਕਿੰਨੇ ਮਿੱਥੇ ਤੀਰਥ, ਇਹ ਤੀਰਥ ਵੀ ਬਣਾਉਣ ਵਾਲਾ ਪਰਮੇਸ਼ਰ ਹੈ, ਉਹਦੀ ਹੀ ਸ਼ਕਤੀ ਹੈ। ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਤੂਰ ਲੋਚੇ ਸਾਧੂ ਕੀ ਤਾਈ। ਇਹਦੀ ਵੀ ਮਗਰ ਬੜੀ ਕਥਾ ਹੈ ਸਾਧ ਸੰਗਤ ਜੀ, ਕਿਵੇਂ ਤੀਰਥ ਬਣੇ ਉਹ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਤੀਰਥ ਜਿਹੜੇ ਨੇ ਪਰਮੇਸ਼ਰ ਨੇ ਤੇ ਉਹਨਾਂ ਦੀਆਂ ਸ਼ਕਤੀਆਂ ਨੇ ਸਿਰਜੀਆਂ ਹਨ, ਤੀਰਥ ਸਿਰਜ ਦਿੱਤੇ ਗਏ, ਬਣਾ ਦਿੱਤੇ ਗਏ। ਅੱਗੇ ਕਹਿੰਦੇ ਧਰਮ ਜਿਹੜਾ ਹੈ ਉਹ ਪਰਮੇਸ਼ਰ ਨੇ ਥਾਪਿਆ, ਤੇ ਵਿਚਾਰ ਸਾਡੇ ਮਨ ਵਿੱਚ ਜਿਹੜੀ ਵਿਚਾਰ ਦੀ ਸ਼ਕਤੀ ਹੈ ਉਹ ਵੀ ਦੇ ਦਿੱਤੀ ਹੈ। ਤੇ ਨਹਾਵਣ ਪੁਰ ਬਾਣਿਆ, ਤੇ ਬੰਦੇ ਜਿਹੜੇ ਪੂਰਬਾਂ ਤੇ ਇਸ਼ਨਾਨ ਆਦਿ ਕਰਦੇ ਹਨ ਉਹ ਸਭ ਕੁਝ ਜੋ ਹੈ ਪਰਮੇਸ਼ਰ ਹੀ ਆਪਣੇ ਆਗਿਆ ਦੇ ਵਿੱਚ ਕਰਾ ਰਿਹਾ ਹੈ। ਬੰਦੇ ਕਈ ਪੂਰਬਾਂ ਤੇ ਇਸ਼ਨਾਨ ਕਰਦੇ, ਤੀਰਥਾਂ ਤਾਂ ਰਟਣ ਕਰਦੇ ਨੇ, ਇਹ ਸਭ ਕੁਛ ਵਾਹਿਗੁਰੂ ਜੀ ਹੀ ਧਰਤੀ ਤੇ ਉਹਦੇ ਸ੍ਰਿਸ਼ਟੀ ਦੇ ਵਿੱਚ ਹਨ, ਤੇ ਸ੍ਰਿਸ਼ਟੀ ਨੂੰ ਸਿਰਜਣਹਾਰਾ ਉਹ ਹੈ। ਇਸ ਲਈ ਇਹ ਤੀਰਥ ਪੂਰਬਾਣੀਆਂ, ਪੂਰਬ ਬਣਾਉਣ ਵਾਲਾ, ਦਿਨ ਜਿਹੜੇ ਬਣਾਉਣ ਵਾਲਾ, ਵਾਰ ਨਛੱਤਰ ਬਣਾਉਣ ਵਾਲਾ ਵਾਹਿਗੁਰੂ ਹੈ। ਹੇ ਮੇਰੇ ਵਾਹਿਗੁਰੂ ਪਰਮੇਸ਼ਰ ਜੀਓ, ਤੁਹਾਡੇ ਤੋਂ ਬਗੈਰ ਕੌਣ ਇਹ ਬਣਾਉਣ ਵਾਲਾ, ਤੁਸੀਂ ਆਪ ਹੀ ਹੋ। ਮੈਂ ਕੀ ਤੇਰੀ ਮਹਿਮਾ ਕਥਨ ਕਰਾਂ, ਤੇਰੀ ਮਹਿਮਾ ਕਥਨ ਤੋਂ ਪਰੇ ਹੈ, ਮੈਂ ਆਖ ਨਹੀਂ ਸਕਦਾ, ਤੇਰੀ ਮਹਿਮਾ ਬਹੁਤ ਵੱਡੀ ਹੈ। ਤੇ ਇਸ ਧਰਤੀ ਨੂੰ ਸਿਰਜ ਕਰਕੇ ਇਹਦੇ ਵਿੱਚ ਤੇਰਾ ਨਿਵਾਸ ਹੈ, ਤੇਰਾ ਤਖ਼ਤ ਜਿਹੜਾ ਹੈ, ਧਰਤੀ ਤੇਰੀ ਤਖ਼ਤ ਹੈ, ਤੇ ਇਸ ਤਖ਼ਤ ਤੇ ਬੈਠਣ ਵਾਲਾ ਤੂੰ ਆਪ ਨਿਵਾਸ ਕਰਨ ਵਾਲਾ ਹੈ। ਤੂੰ ਹੀ ਇੱਕ ਜਿਹੜਾ ਸੱਚਾ ਨਹਿਚਲ ਹੈ, ਬਾਕੀ ਸਾਰੇ ਚਲਾਏ ਮਾਣ ਹਨ, ਬਾਕੀ ਸਾਰੇ ਆਵਣ ਜਾਣਿਆ, ਧਰਤੀ ਵੀ ਬਣ ਕੇ ਮਿਟ ਜਾਂਦੀ ਹੈ, ਸਭ ਜਿਹੜੇ ਨੇ ਆ ਕੇ ਚਲੇ ਜਾਂਦੇ ਨੇ, ਪਰ ਇੱਕ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਦੀ ਹਸਤੀ ਜਿਹੜੀ ਉਹ ਸਦੀਵ ਕਾਇਮ ਰਹਿਣ ਵਾਲੀ ਹੈ। ਇਸ ਲਈ ਸੱਚਾ ਤਖ਼ਤ ਤੇ ਵਿਰਾਜਮਾਨ ਹੋਣ ਵਾਲਾ ਪਰਮੇਸ਼ਰ ਕਾਲ ਪੁਰਖ ਆਪ ਹੈ, ਜਿੱਥੇ ਉਹ ਬੈਠ ਜਾਂਦਾ ਹੈ ਉਹ ਉਹਦਾ ਸੱਚਾ ਤਖ਼ਤ ਹੈ। ਸੋ ਸਾਰੇ ਸੰਸਾਰ ਦੇ ਜੀਵ ਆਵਣ ਜਾਣ ਦੇ ਗੇੜੇ ਵਿੱਚ ਹਨ। ਸੋ ਇਵੇਂ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸ ਪੌੜੀ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੇ ਜਿਹੜੇ ਨੇ ਗੁਣਾਂ ਦਾ ਕਥਨ ਕਰ ਰਹੇ ਸਨ। ਇੱਥੇ ਹੀ ਸ਼ਬਦ ਦੀ ਸਮਾਪਤੀ ਹੈ। ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ। ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਅਖੀਰਲੀਆਂ ਪੰਕਤੀਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਪੰਜ ਪਿਆਰੇ ਭਾਈ ਦਇਆ ਸਿੰਘ ਜੀ ਦਾ ਜਿਹੜਾ ਜਨਮ ਦਿਹਾੜਾ ਹੈ, ਉਹ ਥੱਲੇ ਜਿੱਥੇ ਬੁੰਗਾ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਦੇ ਦਿਨ ਮਨਾਇਆ ਜਾਏਗਾ। ਸੋ ਸੰਗਤਾਂ ਪ੍ਰਤੀ ਬੇਨਤੀ ਹੈ ਕਿ ਆਪ ਜੀ 11 ਵਜੇ ਤੋਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਸਾਰਿਆਂ ਨੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਇੱਕ ਔਰ ਬੇਨਤੀ ਕੀਤੀ ਜਾਂਦੀ ਹੈ ਕਿ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ, ਬਾਨੀ ਜਵਦੀ ਟਕਸਾਲ, ਤਿੰਨਾਂ ਦੀ ਮਿੱਠੀ ਯਾਦ ਦੇ ਵਿੱਚ ਅੱਜ ਤਖ਼ਤ ਸਾਹਿਬ ਜੀ ਵਿਖੇ ਸ਼ਾਮ ਨੂੰ ਰਾਤੀ ਕੀਰਤਨ ਸੋਹਲੇ ਜੀ ਦੀ ਸਮਾਪਤੀ ਉਪਰੰਤ ਅੱਜ ਅਤੇ ਆਉਣ ਵਾਲਾ ਦਿਨ 27 ਤਰੀਕ ਨੂੰ ਜਿਹੜਾ ਹੈ ਵਿਸ਼ੇਸ਼ ਕੀਰਤਨ ਦਰਬਾਰ ਗੁਰਮਤਿ ਸਮਾਗਮ ਕਰਾਇਆ ਜਾ ਰਿਹਾ ਹੈ। ਸੋ ਇਸ ਗੁਰਮਤਿ ਸਮਾਗਮ ਵਿੱਚ ਵੀ ਆਪ ਜੀਆਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੁਨੀਤ ਸਿੰਘ, ਪਵਿੱਤ ਸਿੰਘ, ਰਣਜੀਤ ਸਿੰਘ, ਰਣਜੋਤ ਸਿੰਘ, ਰਣ ਸਿੰਘ, ਰਣਧੀਰ ਸਿੰਘ, ਰਣਪ੍ਰੀਤ ਸਿੰਘ, ਰਣਵਿਜੇ ਸਿੰਘ, ਰਣਫਤਿਹ ਸਿੰਘ, ਰਣਤੇਗ ਸਿੰਘ, ਰਣਵਿੰਦਰ ਸਿੰਘ, ਹਾਂ ਬਾਬਾ ਬਲਕਾਰ ਸਿੰਘ, ਬਲਰਾਜ ਸਿੰਘ, ਬਲਰਾਮ ਸਿੰਘ, ਬਲਦੇਵ ਸਿੰਘ, ਹਰ ਸਿੰਘ, ਹਰੀ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਰਿਹਾ ਤੇ ਨਹੀਂ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਅੰਮ੍ਰਿਤ ਦੀ ਦਾਤ ਅੱਜ ਤੋਂ ਸਾਨੂੰ ਪ੍ਰਾਪਤ ਹੋਈ ਹੈ। ਨਿਗੁਰੇਪਣੇ ਦੀ ਜੂਠ ਲਾ ਕੇ ਗੁਰੂ ਵਾਲੇ ਬਣੇ ਹੋ। ਅੱਜ ਤੋਂ ਤਨ ਮਨ ਧਨ ਸਭ ਗੁਰੂ ਕਾ ਸਮਝਣਾ, ਅੱਜ ਤੋਂ ਪਿਛਲੀ ਜਾਤ ਪਾਤ ਗੋਤ ਸਭ ਨਾਸ ਹੋਈ, ਅੱਜ ਤੋਂ ਤੁਸੀਂ ਸਤਿਗੁਰੂ ਦੇ ਸਪੁੱਤਰ ਹੋ। ਅੱਜ ਤੋਂ ਧਰਮ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧਰਮ ਦੀ ਮਾਤਾ ਮਾਤਾ ਸਾਹਿਬ ਦੇਵਾਂ ਕੌਰ ਜੀ, ਖਾਲਸੇ ਦਾ ਜਨਮ ਸਥਾਨ ਤਖ਼ਤ ਕੇਸਗੜ੍ਹ ਸਾਹਿਬ, ਖਾਲਸਾ ਵਾਸੀ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਇਸ਼ਟਿਕ ਅਕਾਲ ਪੁਰਖ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਹੋਰ ਕਿਸੇ ਦੇਹਧਾਰੀ ਪਖੰਡੀ ਨੂੰ ਗੁਰੂ ਜਾਣ ਕੇ ਮੱਥਾ ਨਹੀਂ ਟੇਕਣਾ, ਨਿਤ ਅੰਮ੍ਰਿਤ ਵੇਲੇ ਉੱਠ ਕਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ, ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਤਉ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਵਾਲੇ, ਕਵਿਓ ਬਾਜ ਬੇਨਤੀ ਚੌਪੀ ਹਮਰੀ ਕਰੋ ਹਾਥ ਦੇ ਰੱਛਾ, ਅਤੇ ਅਨੰਦ ਸਾਹਿਬ ਜੀ ਦਾ ਸੰਪੂਰਨ 40 ਪੌੜੀਆਂ ਦਾ ਪਾਠ ਕਰਨਾ, ਸ਼ਾਮਾਂ ਵੇਲੇ ਸੋਧਰ ਰਾਸ ਆਰਤੀ ਬਰਾਜਣ ਲੱਗਿਆਂ ਕੀਰਤਨ ਸੋਲੇ ਦਾ ਪਾਠ ਕਰਨਾ, ਇਹ ਬਾਣੀਆਂ ਹਰ ਅੰਮ੍ਰਿਤਧਾਰੀ ਲਈ ਅਤਿ ਜ਼ਰੂਰੀ ਹਨ। ਇਹਨਾਂ ਤੋਂ ਛੁੱਟ ਜਿੰਨੀਆਂ ਬਾਣੀਆਂ ਪੜੀਆਂ ਜਾਣ ਸਾਰੀਆਂ ਲਾਭਦਾਇਕ। ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚਕ ਮੂਲ ਮੰਤਰ ਤੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਨਾ, 24 ਘੰਟੇ ਵਿੱਚੋਂ ਘੱਟ ਤੋਂ ਘੱਟ 2.5 ਘੰਟੇ ਰੋਜ਼ ਭਜਨ ਕਰਨਾ, ਬਾਣੀ ਪੜ੍ਹਨੀ, ਸਿਮਰਨ ਕਰਨਾ। ਜੋ ਬਾਣੀ ਨਹੀਂ ਪੜ੍ਹ ਸਕਦੇ ਉਹ ਮੂਲ ਮੰਤਰ ਜਾਂ ਵਾਹਿਗੁਰੂ ਮੰਤਰ ਦਾ ਸਿਮਰਨ ਕਰਨ। ਪੰਜਾਂ ਕਕਾਰਾਂ ਦੀ ਰਹਿਤ ਵੀ ਸਦਾ ਤਿਆਰ ਬਰ ਤਿਆਰ ਰਹਿਣਾ, ਪੰਜ ਕਕਾਰ ਕਦੇ ਵੀ ਸਰੀਰ ਤੋਂ ਦੂਰ ਨਹੀਂ ਕਰਨੇ। 4 ਬਜਰ ਕੁਰੈਤਾਂ ਤੋਂ ਸਦਾ ਬਚ ਕੇ ਰਹਿਣਾ, ਹੁੱਕਾ ਤੰਬਾਕੂ ਦੀ ਵਰਤੋਂ ਨਹੀਂ ਕਰਨੀ, ਹਜਾਮਤ ਕੇਸਾਂ ਦੀ ਬੇਦਬੀ ਨਹੀਂ ਕਰਾਉਣੀ, ਕੁੱਠਾ ਨਹੀਂ ਖਾਣਾ ਅਤੇ ਪਰਾਈ ਇਸਤਰੀ ਦਾ ਸੰਗ ਨਹੀਂ ਕਰਨਾ, ਪੰਜਾਂ ਦਾ ਮੇਲ ਨਹੀਂ ਕਰਨਾ, ਰਾਮ ਰਾਏ ਧੀਰ ਮਨ ਲੜੀ ਮਾਰ ਕੁੜੀ ਮਾਰ ਸੁਰ ਗੁਮਿਨਾ ਤੋਂ ਸਦਾ ਬਚ ਕੇ ਰਹਿਣਾ, ਅਤੇ ਆਪਣੀ ਕਿਰਤ ਵਿਰਤ ਵਿੱਚੋਂ ਦਸਵੰਧ ਗੁਰਾਂ ਦੇ ਲੇਖੇ ਕੱਢਣਾ। ਜੇ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਰਹਿਤ ਮਰਿਆਦਾ ਜੇ ਤਿਆਰ ਬਰ ਤਿਆਰ ਰਹੋਗੇ ਤਾਂ ਸਾਹਿਬਾਂ ਦਾ ਫਰਮਾਨ ਹੈ ਕਿ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕੌਣ ਰਹਿ ਗਿਆ, ਕੌਣ, ਕਿੰਨੇ ਜਾਣੇ ਇੱਧਰ? ਬਲੈਕ ਸਿੰਘ, ਅਮਰੀਕ ਸਿੰਘ, ਹੋਰ ਅਮਰਜੀਤ ਸਿੰਘ, ਅਮਰਜੀਤ ਸਿੰਘ, ਅਮਰਿੰਦਰ ਸਿੰਘ, ਸੁੱਤੇ ਸੀ ਤੁਸੀਂ? ਆ ਤਾਂ ਹੁਣ ਇਹ ਵੀ ਚਾਲੂ ਹੋ ਗਿਆ। ਸਤਨਾਮ ਸਿੰਘ, ਹੁਣ ਚੇਤਾ ਰੱਖੀ ਆਪਣਾ, ਅਤੇ ਹੁਣ ਕੀ ਬੋਲਿਆ ਸੀ ਤੁਸੀਂ? ਬੋਲਿਆ ਨਾ, ਬਸ ਚੇਤਾ ਰੱਖੀ, ਬਾਜਾਂ ਵਾਲੇ ਪੁੱਛੇ ਨਾ, ਉਹਦੇ ਵਾਲੇ ਬੋਲ ਦੇਣਾ।

ਗਤੀਬ ਜਪੈ ਸੁਤ ਸਿੰਧ ਪੋਤੋ ਮੁਕਤਾ ਤਪੈ ਕਈ ਕਲਪਨ ਲਗੋ ਕਪਤਾਪ ਕਰੈ ਕਈ ਕਲਪਨ ਲਾ ਤਪਤਾਪ ਕਰੈ ਨੈ ਨਾਇਕ ਪ੍ਰਵਾਹ ਨਿਧ ਪਾਨ ਪਰੈ।

ਜਾਣੀਐ ਸਦੀ ਸਿੱਧ ਸੁਧਿਦਾ ਪ੍ਰਤਾਪ ਪਤਰ ਜਾਣੀਐ ਜੇ ਰਾਗ ਰੰਗ ਰੂਪ ਹੈ ਨਾ ਰੋਗ ਰਾਗ ਰੇਖਾ ਦੁਗਦਾ ਦਗ ਹੈ ਬੁਧਾ ਬ੍ਰਹਮ ਵੇਖ ਹੈ ਨਾ ਤਾਤ ਮਾਤ ਜਾਤ ਹੈ ਨਾ ਪਾਤ ਚਿਤ ਚਿਹਨ ਵਰਨ ਹੈ ਅਦੇਕ ਅਸੇ ਅਵੇਖ ਹੈ ਸਦੀ ਵਿਸ਼ਵ ਵਰਨ ਹੈ ਵਿਸ਼ਵੰਬਰ ਵਿਸ਼ਵਨਾਥ ਹੈ ਵਿਸ਼ੇਕ ਵਿਸ਼ਵ ਵਰਨ ਹੈ।

ਕਿ ਸਿੱਧਦਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ਛੀਰ ਕਾਸੀ ਛੀਰਾਵਤ ਛਾਜ ਕਾਸੀ ਛਤਰਾ ਨਰ ਛਪਾ ਕਰ ਕਾਸੀ ਛਪ ਕਾਲ ਇੰਦੀ ਕੇ ਕੁਲ ਕੇ ਹੰਸਨੀ ਸਿਸੀ ਹਰੂ ਹੀਰਾ ਸੀ ਹੁਸੈਨ ਅਬਾ ਗੰਗਾ ਕਾਸੀ ਧਾਰ ਚਲੀ ਸਾਧ ਸਿੰਧ ਰੂਲ ਕੇ ਪਾਰਾ ਸੀ ਪਲਾਉ ਗੜ ਰੂਪਾ ਕਾਸੀ ਰਾਮਪੁਰੇ ਸੋਰਾ ਸੀ ਸੁਰੰਗਾਬਾਦ ਦੀ ਕੇ ਰਹੀ ਝੂਲ ਕੇ ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾ ਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕਲਾਸ ਕਮਾਉ ਗੜ ਕਾਸੀਪੁਰ ਸਿਸਾ ਸੀ ਸੁਰੰਗਾਬਾਦ ਦੀ ਕੈ ਸੋਈਅਤ ਹੈ ਹਿਮਾ ਸੀ ਹਿਮਾਲਾ ਹਰ ਹਾਰ ਸੀ ਹਲੱਬਾ ਨੇ ਹੰਸ ਕਸੀ ਹਾਜੀਪੁਰ ਦੇ ਕੇ ਮੋਹੀਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਾ ਗਿਰੇ ਚਾਂਦਨੀ ਸੀ ਚਾਂਦਾ ਗੜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖ਼ਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸਜ ਰਹੇ ਹਨ। ਹੁਣ ਸਜ ਰਹੇ

ਵੜ ਪਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਪਾਲਕ ਪੁੱਤਰ ਅਜੀਤ ਸਿੰਘ ਆ, ਅੱਗੇ ਉਹਦਾ ਲੜਕਾ ਜਿਹੜਾ ਹੋਇਆ ਜਿਹਦਾ ਨਾਮ ਸੀ ਹੱਠੀ ਸਿੰਘ, ਉਹਦਾ ਇਤਿਹਾਸ ਆਪ ਜੀ ਨੇ ਸਰਵਣ ਕਰਨਾ ਕੀਤਾ ਕਿ ਕਿਸ ਤਰ੍ਹਾਂ ਸਾਧ ਸੰਗਤ ਜੀ ਉਹਨੇ ਜੋ ਗੁਰਬਾਣੀ ਦੇ ਵਿੱਚ ਰਲਾ ਕਰਨਾ ਕੀਤਾ। ਪਹਿਲੇ ਤਾਂ ਇਹਨੇ ਬਹੁਤ ਯਤਨ ਕੀਤਾ, ਮਾਤਾ ਜੀ ਨੇ ਸੰਥਿਆ ਕਰਾਈ ਹੈ। ਇਹੀ ਮਾਤਾ ਜੀ ਦੀ ਬਿਰਤੀ ਸੀ ਕਿ ਭਾਈ ਗੁਰਬਾਣੀ ਪੜੇਗਾ ਇਹਦਾ ਜੀਵਨ ਸੁਧਰ ਜਾਊਗਾ। ਲੇਕਿਨ ਸੱਚ ਜਾਣੋ ਪਿਆਰਿਓ, ਕਈ ਵਾਰੀ ਆਪਾਂ ਇਹ ਵੇਖਦੇ ਹਾਂ ਕਿ ਕਈ ਵਾਰੀ ਉਹ ਕੀ ਕਰਦੇ, ਬਾਣੀ ਪੜ੍ਹਦੇ, ਨਾਮ ਜਪਦੇ, ਸਿਮਰਨ ਕਰਦੇ, ਲੇਕਿਨ ਜੇ ਮਨੋਬਿਰਤੀ ਗਲਤ ਹੋਵੇ, ਅੰਦਰਲਾ ਮਨਵਾ ਜੇ ਬੇਈਮਾਨ ਹੈ, ਅੰਦਰ ਬੇਈਮਾਨੀ ਭਰੀ ਹੋਈ ਹੈ, ਸੱਚ ਜਾਣੋ ਪਿਆਰਿਓ ਉਹ ਬਾਣੀ ਦਾ ਸੇਵਾ ਸਿਮਰਨ ਦਾ ਜਿਹੜਾ ਹੈ ਉਹ ਗਲਤ ਪਾਸਾ ਲੈ ਲੈਂਦੇ। ਕਹਿਣ ਦਾ ਮਤਲਬ ਉਹਨੂੰ ਗਲਤ ਪਾਸੇ ਲੈ ਕੇ ਚੱਲ ਜਾਂਦੇ ਹਨ। ਉਹ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਦੇ ਲਈ ਬਾਣੀ ਨੂੰ ਅੱਗੇ ਰੱਖ ਦਿੰਦੇ, ਸਿਮਰਨ ਸੇਵਾ ਨੂੰ ਅੱਗੇ ਰੱਖ ਕਰਕੇ, ਉਹਨੂੰ ਹੀ ਅੱਗੇ ਰੱਖ ਕਰਕੇ ਇਹ ਫਿਰ ਪੈਸਾ ਕਮਾਉਂਦੇ, ਆਪਣੀ ਵਡਿਆਈ ਕਰਾਉਂਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਆਪਾਂ ਵੇਖ ਸਕਦੇ ਹਾਂ ਜਿੰਨੀਆਂ ਵੀ ਜੋ ਠੱਗੀਆਂ ਠੋਰੀਆਂ ਪਖੰਡ ਜੋ ਧਰਮ ਦੇ ਨਾਂ ਦੇ ਉੱਤੇ ਹੁੰਦੇ, ਅਤੇ ਇਹ ਇਸ ਤਰ੍ਹਾਂ ਹੀ ਸ਼ੁਭ ਗੁਣਾਂ ਨੂੰ ਅੱਗੇ ਲਾ ਕਰਕੇ ਪਿਆਰਿਓ ਉਹਦੇ ਹੇਠ ਹਰ ਕੋਈ ਬੰਦਾ ਜਿਹੜਾ ਵੀ ਦੰਭੀ ਪਖੰਡੀ ਆ ਗਲਤ ਕੰਮ ਕਰਦਾ। ਕਦੇ ਕਿਸੇ ਵੇਖਿਆ ਜੀ ਕਿ ਭਾਈ ਜਿਹਨੇ ਚੋਰੀ ਕੀਤੀ, ਯਾਰੀ ਕੀਤੀ, ਬਦਮਾਸ਼ੀ ਕੀਤੀ, ਅਤੇ ਫਿਰ ਉਹ ਚਾਹੁੰਦਾ ਜੀ ਮੈਂ ਇਹ ਸਭ ਕਰਕੇ ਪ੍ਰਗਟ ਰੂਪ ਦੇ ਵਿੱਚ ਕਰਾਂਗਾ ਅਤੇ ਮੇਰਾ ਨਾਮ ਜਿਹੜਾ ਵੱਡਾ ਹੋਵੇ, ਲੋਕ ਮੈਨੂੰ ਸੰਤ ਆਖੇ, ਵੱਡਾ ਜਿਹੜਾ ਮਹਾਂਪੁਰਖ ਆਖੇ। ਇਹ ਨਹੀਂ ਹੋ ਸਕਦਾ, ਕਿਉਂਕਿ ਆਪਾਂ ਬੋਲਾਂਗੇ ਜੀ ਆਹ ਤਾਂ ਚੋਰ ਬੰਦਾ, ਇਹ ਤਾਂ ਬੇਈਮਾਨ ਬੰਦਾ ਹੈ। ਲੇਕਿਨ ਪਿਆਰੇ ਉਹ ਲੋਕ ਕੀ ਕਰਦੇ ਹਨ, ਬਾਹਰੀ ਤੌਰ ਦੇ ਉੱਤੇ ਫਿਰ ਇਹ ਧਰਮ ਦਾ ਸਹਾਰਾ ਲੈਂਦੇ। ਧਰਮ ਦਾ ਸਹਾਰਾ ਲੈਣਾ ਅਤੇ ਲੋਕਾਂ ਨੂੰ ਬਾਹਰੀ ਤੌਰ 'ਤੇ ਹਰ ਕਿਸੇ ਨੂੰ ਬਾਹਰ ਦਾ ਜਿਹੜਾ ਹੈ ਨਜ਼ਾਰਾ ਨਜ਼ਰ ਆਉਂਦਾ, ਉਹਨੂੰ ਲੱਗਦਾ ਕਿ ਜੀ ਇਹ ਬਾਣੀ ਪੜ੍ਹ ਰਿਹਾ, ਇਹ ਜੀ ਸਿਮਰਨ ਕਰ ਰਿਹਾ, ਇਹ ਜੀ ਸੇਵਾ ਕਰ ਰਿਹਾ, ਚੰਗੀ ਗੱਲ ਹੈ। ਲੇਕਿਨ ਮਨੁਆ ਜੇ ਖਰਾਬ ਹੈ, ਮਨੋਬਿਰਤੀ ਖਰਾਬ ਹੈ ਅਤੇ ਲੋਕ ਉਹਦਾ ਗਲਤ ਫਾਇਦਾ ਲੈਂਦੇ ਹਨ। ਤਾਂ ਹੀ ਤਾਂ ਪਿਆਰਿਓ ਧਰਮ ਦੇ ਜਗਤ ਦੇ ਵਿੱਚ ਆਪਾਂ ਵੇਖਦੇ ਹਾਂ ਅਸਲੀ ਧਾਰਮਿਕ ਜਿਹੜਾ ਮਿਲਣਾ ਬਹੁਤ ਘੱਟ ਹੈ, ਅਤੇ ਦੰਭੀ ਪਖੰਡੀ ਜਿਹੜੇ ਹਨ, ਠੱਗੀਆਂ ਠੋਰੀਆਂ ਕਰਨ ਵਾਲੇ ਬਹੁਤ ਜ਼ਿਆਦਾ ਮਿਲ ਜਾਂਦੇ। ਕਹਿਣ ਨੂੰ ਤਾਂ ਪਿਆਰਿਓ ਆਪਾਂ ਵੇਖਦੇ ਹਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਧਰਮ ਦੇ ਨਾਲ ਜੁੜੇ ਹੋਏ, ਲੇਕਿਨ ਮਹਾਰਾਜ ਨੇ ਤਾਂ ਹੀ ਤਾਂ ਕਿਹਾ ਨਾ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ। ਕਰੋੜਾਂ ਦੇ ਵਿੱਚ ਪਿਆਰਿਓ ਸਿੰਘ ਮਾਤਾ ਜੀ ਸੋਚਦੇ ਸੀ ਕਿ ਚਲੋ ਜੀ ਬਾਣੀ ਪੜੇਗਾ, ਸਿਮਰਨ ਕਰੇਗਾ, ਇਹਦਾ ਜੀਵਨ ਬਦਲ ਜਾਵੇਗਾ। ਲੇਕਿਨ ਬਾਣੀ ਦਾ ਅਭਿਆਸ ਕੀਤਾ

ਵਿਸ਼ਰੀ ਕਰਨੀ ਸਿੱਖ ਲਈ। ਲੇਕਿਨ ਪਿਆਰਿਓ ਇਹਨੇ ਬੜਾ ਯਤਨ ਕਰਨਾ ਕੀਤਾ, ਇਹ ਤੋਂ ਕਵਿਸ਼ਰੀ ਨਹੀਂ ਉਤਰੀ, ਇਹ ਤੋਂ ਕਵਿਤਾ ਜਿਹੜੀ ਹੈ ਸ਼ਬਦ ਜਿਹੜੇ ਉਤਰੇ ਨਹੀਂ। ਤੇ ਜੇ ਆਪਣੇ ਕੋਈ ਸ਼ਬਦ ਬਣਾ ਲੈਂਦਾ ਤੇ ਗੱਲ ਵੱਖਰੀ ਹੈ, ਲੇਕਿਨ ਇਹਨੇ ਬੇਈਮਾਨੀ ਕੀ ਕੀਤੀ, ਬਹੁਤ ਜ਼ੋਰ ਲਾਇਆ ਜਦੋਂ ਇਹਦਾ ਕੋਈ ਸ਼ਬਦ ਨਹੀਂ ਉਤਰਿਆ, ਤੇ ਇਸ ਬੇਈਮਾਨ ਨੇ ਗੁਰਬਾਣੀ ਨੂੰ ਲੈ ਕਰਕੇ ਉਹਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਗੁਰਬਾਣੀ ਦੇ ਸ਼ਬਦ ਲੈ ਲੈ, ਉਹ ਸ਼ਬਦ ਲੈ ਕਰਕੇ ਪਿਆਰਿਓ ਅੰਤੀਵਕਾ ਦੇ ਵਿੱਚ ਜੋ ਨਾਨਕ ਪਦ ਆਉਂਦਾ, ਨਾਨਕ ਸ਼ਬਦ ਆਉਂਦਾ, ਉਹਨੂੰ ਲਾ ਕਰ ਹਠਾ ਕਰਕੇ ਤੇ ਇਹਨੇ ਫਿਰ ਆਪਣਾ ਨਾਮ ਪਾ ਦਿੱਤਾ ਕਿ ਕਹਿ ਹਠੀਆ, ਕਹੋ ਹਠੀਆ, ਹਠੀ ਸਿੰਘ, ਜਨ ਹਠੀ ਸਿੰਘ ਕਰਕੇ ਇਸ ਤਰ੍ਹਾਂ ਇਹਨੇ ਫਿਰ ਆਪਣਾ ਪ੍ਰਚਾਰ ਕੀਤਾ ਤੇ ਲੋਕਾਂ ਨੂੰ ਕਹਿੰਦਾ, ਦੇਖੋ ਜੀ ਆਹ ਬਾਣੀ ਮੈਨੂੰ ਉਤਰੀ ਹੈ, ਮੈਂ ਸੁੱਤਾ ਸੀ ਅਚਨਚੇਤ, ਮੈਂ ਕੰਬੀ ਛਿੜ ਗਈ, ਇਹ ਬਾਣੀ ਦਾ ਆਗਾਜ਼ ਹੋਇਆ, ਧੁਰਕੀ ਬਾਣੀ ਹੈ, ਵਾਹਿਗੁਰੂ ਜੀ ਨੇ ਬੋਲਿਆ ਕਿ ਦੇਖ ਹਠੀ ਸਿੰਘ ਤੈਨੂੰ ਮੈਂ ਬਾਣੀ ਭੇਜ ਰਿਹਾ, ਇਹ ਬਾਣੀ ਉਤਰ ਰਹੀ ਹੈ, ਤੂੰ ਇਹ ਬਾਣੀ ਦਾ ਪ੍ਰਚਾਰ ਕਰ, ਆਦਿ ਗੁਰੂਆਂ ਨੇ ਜਿਸ ਤਰ੍ਹਾਂ ਕੀਤਾ। ਇਹ ਸਭ ਪਿਆਰਿਓ ਇਹ ਪਖੰਡ ਕਰਨ ਦੇ ਲਈ, ਆਪਣਾ ਨਾਮ ਬਣਾਉਣ ਦੇ ਲਈ ਇਹਨੇ ਜੋ ਕੰਮ ਕੀਤਾ, ਇਹੋ ਜਿਹਾ ਹੀ ਕੰਮ ਜਿਹੜਾ ਨਾ ਸਾਧ ਸੰਗਤ ਜੀ ਮਿਹਰਬਾਨ ਨੇ ਕੀਤਾ। ਲੇਕਿਨ ਆਪ ਜੀ ਵਿਚਾਰ ਕਰੋ, ਉਹਦੇ ਵਿੱਚ ਤੇ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਮਿਹਰਬਾਨ ਜਿਹੜਾ ਨਾ ਪਿਆਰਿਓ, ਮਿਹਰਬਾਨ ਇਹ ਕਵੀਸ਼ਰ ਸੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹਨੇ ਬਹੁਤ ਸ਼ਬਦ ਬਣਾਏ, ਇਹ ਕਵੀਸ਼ਰੀ ਕਰਦਾ, ਇਹਨੇ ਬੜੇ ਸ਼ਬਦ ਬਣਾਏ, ਬਹੁਤ ਕਵਿਤਾਵਾਂ, ਬਹੁਤ ਤੁਕਬੰਦੀਆਂ ਇਹਨੇ ਕੀਤੀਆਂ। ਲੇਕਿਨ ਉਹਨੇ ਖਰਾਬਾ ਕੀ ਕੀਤਾ ਪਿਆਰਿਓ, ਕਿ ਭੋਗ ਗੁਰੂ ਨਾਨਕ ਜੀ ਕਾ ਪਾਈ, ਤੇ ਉਹ ਰਚਨਾ ਤਾਂ ਉਹਦੀ ਹੁੰਦੀ ਹੈ, ਅਖੀਰ ਦੇ ਵਿੱਚ ਉਹ ਲਿਖ ਦਿੰਦਾ ਕਿ ਕਹੋ ਨਾਨਕ ਕਹਿ ਨਾਨਕ, ਇੰਜ ਨਾਨਕ ਸ਼ਬਦ ਲਾ ਕਰਕੇ ਉੱਤੇ ਲਿਖਦਾ ਸੀ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਹ ਗੁਰੂ ਨਹੀਂ ਮੰਨਦੇ ਸੀ, ਉਹ ਕਹਿੰਦਾ ਸੀ ਕਿ ਜੀ ਮੈਂ ਗੁਰੂ ਹਾਂ। ਸੋ ਇਸ ਤਰ੍ਹਾਂ ਪਿਆਰਿਓ ਉਹਨੇ ਇਹ ਕੰਮ ਕੀਤਾ, ਕਵੀਸ਼ਰੀ ਕਰਦਾ ਸ਼ਬਦ ਉਹਨੇ ਬਣਾਏ, ਲੇਕਿਨ ਨਾਨਕ ਸ਼ਬਦ ਜਿਹੜਾ ਉਹਨੇ ਲਾਇਆ, ਕਿਉਂਕਿ ਇਹ ਪਿਆਰਿਓ ਇਹ ਸੀ ਗੁਰੂ ਘਰ ਦੇ ਵਿੱਚ ਕਿ ਨਾਨਕ ਸ਼ਬਦ ਦੀ ਵਰਤੋਂ ਸਿਰਫ ਮੌਜੂਦਾ ਜਿਹੜੇ ਗੱਦੀ ਨਸ਼ੀਨ ਸਤਿਗੁਰੂ ਦਸਾਂ ਪਾਤਸ਼ਾਹੀਆਂ ਹੀ ਕਰ ਸਕਦੇ, ਇਹਨੂੰ ਥੋੜ੍ਹੀ ਗੁਰਤਾ ਗੱਦੀ ਮਿਲੀ ਸੀ। ਇਹਨੇ ਇੰਜ ਹੀ ਨਾਮ ਜਿਹੜਾ ਹੈ ਨਾਨਕ ਸ਼ਬਦ ਲਾਇਆ, ਲੇਕਿਨ ਹੱਠੀ ਸਿੰਘ ਪਿਆਰਿਓ ਉਹ ਤੋਂ ਚਾਰ ਕਦਮ ਅੱਗੇ ਨਿਕਲ ਗਿਆ। ਹੱਠੀ ਸਿੰਘ ਦੀ ਤਾਂ ਆਪਣੀ ਰਚਨਾ ਵੀ ਨਹੀਂ ਸੀ, ਚਲੋ ਉਹਦੀ ਤਾਂ ਆਪਣੀ ਰਚਨਾ ਸੀ, ਉਹਨੇ ਨਾਨਕ ਸ਼ਬਦ ਲਾਇਆ, ਲੇਕਿਨ ਇਹਦੀ ਆਪਣੀ ਰਚਨਾ ਨਹੀਂ ਸੀ, ਇਹਨੇ ਗੁਰਬਾਣੀ ਦੇ ਵਿੱਚੋਂ ਸ਼ਬਦ ਚੁਰਾਏ, ਮੈਂ ਸਿੱਧਾ ਬੋਲਾਂਗਾ ਸ਼ਬਦ ਚੁਰਾਏ, ਚੁਰਾ ਕਰਕੇ ਪਿਆਰਿਓ ਉਹਨੇ ਨਾਨਕ ਸ਼ਬਦ ਲਾ ਕਰਕੇ ਆਪਣਾ ਨਾਮ ਪਾ ਦਿੱਤਾ। ਮਾਤਾ ਜੀ ਨੇ ਬੜਾ ਸਮਝਾਇਆ, ਆਖੇ ਨਹੀਂ ਲੱਗਿਆ, ਐਵੇਂ ਕਹਿੰਦਾ ਮਾਤਾ ਜੀ ਬਜ਼ੁਰਗ ਹੋ ਗਏ, ਤੁਹਾਨੂੰ ਕੀ ਪਤਾ, ਲੋਕ ਕੁਛ ਵੀ ਬੋਲ ਦਿੰਦੇ, ਉਹਨਾਂ ਦਾ ਵਚਨ ਮੰਨ ਲੈਂਦੇ, ਉਹ ਬਾਣੀ ਮੈਨੂੰ ਉਤਰੀ ਹੈ, ਇਹ ਮੇਰੀ ਬਾਣੀ ਹੈ। ਮਾਤਾ ਜੀ ਨੇ ਕਿਹਾ ਦੇਖ ਬੇਈਮਾਨਾ, ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਹਨ। ਉਹਨੇ ਨਹੀਂ ਮੰਨਿਆ, ਮਾਤਾ ਜੀ ਨੇ ਪਿਆਰਿਓ ਉਹਨੂੰ ਮੱਥੇ ਨਹੀਂ ਲਾਇਆ, ਉਹਦਾ ਬਾਈਕਾਟ ਕਰਨਾ ਕੀਤਾ, ਪੰਥ ਦੇ ਵਿੱਚੋਂ ਉਹਨੂੰ ਛੇਕ ਦਿੱਤਾ, ਖਾਰਜ ਕਰ ਦਿੱਤਾ। ਉਹ ਤੋਂ ਬਾਅਦ ਮਾਤਾ ਜੀ ਬਹੁਤ ਦੀਨ ਮਨਾ ਹੋ ਕਰਕੇ ਵਾਪਸ ਫਿਰ ਪਿਆਰਿਓ ਦਿੱਲੀ ਦੀਆਂ ਸੰਗਤਾਂ ਆਈਆਂ, ਮਾਤਾ ਜੀ ਨੇ ਕੁਝ ਸਮਾਂ ਮਥੁਰਾ ਦੇ ਵਿੱਚ ਨਿਵਾਸ ਕਰਨਾ ਕੀਤਾ, ਉਹ ਤੋਂ ਬਾਅਦ ਮਾਤਾ ਜੀ ਦਿੱਲੀ ਦੇ ਵਿੱਚ ਆ ਗਏ। ਉੱਥੇ ਪਿਆਰਿਓ, ਕਿਉਂਕਿ ਆਪਾਂ ਵੇਖ ਸਕਦੇ ਹਾਂ ਰਾਜੇ ਮਹਾਰਾਜੇ ਜਿਹੜੇ ਹੁੰਦੇ, ਕਈ ਬੇਈਮਾਨ ਹੁੰਦੇ, ਕਈ ਚੰਗੇ ਵੀ ਹੁੰਦੇ ਹਨ, ਇਸ ਤਰ੍ਹਾਂ ਹੀ ਪਿਆਰਿਓ ਇੱਕ ਵਜ਼ੀਰ ਜਿਹੜਾ ਖਾਸ ਮੁਹੰਮਦ ਸ਼ਾਹ ਰੰਗੀਲੇ ਦਾ, ਉਹਦਾ ਨਾਮ ਸੀ ਰਾਜਾ ਰਾਮ ਕਰਕੇ, ਬੜਾ ਇਹ ਗੁਰਮੁਖ ਪਿਆਰਾ ਸੀ ਤੇ ਮਾਤਾ ਜੀ ਨੂੰ ਬੜਾ ਮੰਨਦਾ, ਸਤਿਗੁਰੂ ਮਹਾਰਾਜ ਨੂੰ ਬੜਾ ਮੰਨਦਾ। ਤੇ ਇਹ ਮਾਤਾ ਜੀ ਦੇ ਕੋਲ ਆਇਆ, ਇਹਨੇ ਬਹੁਤ ਨਜ਼ਰਾਨੇ ਭੇਟ ਕੀਤੇ, ਕਹਿਣ ਲੱਗਾ ਮਾਤਾ ਜੀ ਇੱਥੇ ਹੀ ਰਹੋ ਦਿੱਲੀ ਦੇ ਵਿੱਚ, ਮੈਂ ਇਹ ਮਾਇਆ ਭੇਟ ਕਰ ਰਿਹਾ, ਵਧੀਆ ਤੁਸੀਂ ਇੱਥੇ ਟਿਕਾਣਾ ਬਣਾਓ। ਫਿਰ ਤੋਂ ਉਹਨੇ ਕੀਤਾ, ਫਿਰ ਮਾਤਾ ਜੀ ਨੇ ਤੇ ਮੋਦਬਰ ਸਿੱਖਾਂ ਨੇ ਕਿਹਾ ਕਿ ਦੇਖ ਭਾਈ ਕਿ ਰਾਜੇ ਨੂੰ ਬੋਲ ਕਿ ਗੁਰੂ ਘਰ ਦੇ ਨਾਲ ਮੱਥਾ ਨਾ ਲਾਵੇ, ਕਿਉਂਕਿ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਤੁਸੀਂ ਭੁੱਲ ਗਏ। ਮੁਹੰਮਦ ਸ਼ਾਹ ਰੰਗੀਲੇ ਨੂੰ ਜਾ ਕਰਕੇ ਦੱਸੋ ਬੇਈਮਾਨ ਨੂੰ ਕਿ ਤੇਰਾ ਦਾਦਾ ਜਿਹੜਾ ਹੈ ਬਹਾਦਰ ਸ਼ਾਹ, ਤੇ ਉਹਨੂੰ ਤਾਂ ਗੱਦੀ ਥੋੜ੍ਹੀ ਮਿਲਣੀ ਸੀ, ਉਹ ਤਾਂ ਜੰਗ ਪੈ ਗਈ, ਮਹਾਰਾਜ ਨੇ ਸਿੰਘਾਂ ਦੀ ਫੌਜ ਨੂੰ ਭੇਜਣਾ ਕੀਤਾ ਤੇ ਸਿੰਘਾਂ ਨੇ ਮਹਾਰਾਜ ਜੀ ਦਾ ਤੀਰ ਜਿਹੜਾ ਘਾਟ ਦਾਜੇ ਦੇ ਵਿੱਚ ਸੋਨਾ ਲੱਗਿਆ ਹੋਇਆ, ਉਹ ਤੀਰ ਚਲਾ ਕਰਕੇ ਉਹਨੂੰ ਚਿੱਤ ਕਰਨਾ ਕੀਤਾ, ਉਹ ਮਰਿਆ, ਤਾਂ ਕਰਕੇ ਤੇਰਾ ਜਿਹੜਾ ਹੈ ਵੱਡ ਵਡੇਰਾ ਬਾਦਸ਼ਾਹ ਬਣਿਆ, ਉਹ ਤੋਂ ਬਾਅਦ ਫਰੂਕਸ਼ੀਅਰ, ਉਹ ਤੋਂ ਬਾਅਦ ਤੂੰ ਹੁਣ ਬਾਦਸ਼ਾਹ ਬਣਿਆ। ਜੇ ਮਹਾਰਾਜ ਗੁਰੂ ਕੇ ਖਾਲਸੇ ਤੋਂ ਤੁਹਾਡੀ ਉਸ ਵੇਲੇ ਮਦਦ ਨਹੀਂ ਕਰਦੇ, ਕਾਹਦੇ ਬਾਦਸ਼ਾਹ ਬਣਨਾ ਜੀ,
ਤੁਸੀਂ ਤਾਂ ਖਤਮ ਹੋ ਜਾਣਾ ਸੀ। ਉਹ ਗੁਰੂ ਘਰ ਦੇ ਨਾਲ ਪੰਗਾ ਲੈਂਦੇ ਹੋ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਘਰਵਾਲੀ, ਉਹਨਾਂ ਦੇ ਸਤਿਕਾਰਯੋਗ ਮਹਿਲ ਦਾ ਮਾਲ ਤੂਨੇ ਜ਼ਬਤ ਕਰਨਾ ਕੀਤਾ, ਠੀਕ ਗੱਲ ਨਹੀਂ ਹੈ। ਰਾਜਾ ਰਾਮ ਨੇ ਜਾ ਕਰਕੇ ਬਾਦਸ਼ਾਹ ਨੂੰ ਸਮਝਾਇਆ, ਵੱਡਾ ਬੰਦਾ ਸੀ, ਕਿਉਂਕਿ ਯਾਦ ਰੱਖੋ ਪਿਆਰਿਓ, ਜਿਸ ਕੀ ਅਟਕ ਤਿਸ ਤੇ ਛੁੱਟੈ। ਕਈ ਵਾਰੀ ਕਈ ਰਾਜਨੈਤਿਕ ਅਟਕ ਪੈ ਜਾਵੇ, ਉਹਨੂੰ ਛੁਡਾਉਣਾ ਹੋਵੇ, ਤੁਹਾਨੂੰ ਰਾਜਨੀਤਿਕ ਪੱਖ ਲੈਣਾ ਪਵੇਗਾ। ਹੁਣ ਕੋਈ ਪੁਲਿਸ ਵਾਲਾ ਕਿਹਨੂੰ ਪਕੜ ਕੇ ਲੈ ਕੇ ਜਾਵੇ ਤੇ ਤੁਸੀਂ ਪਿਆਰਿਓ ਆਪਾਂ ਡਾਕਟਰ ਕੋਲ ਥੋੜ੍ਹੀ ਜਾਂਦੇ ਹਾਂ, ਆਪਾਂ ਨੂੰ ਪੁਲਿਸ ਵਾਲਿਆਂ ਕੋਲ ਜਾਣਾ ਪੈਣਾ, ਕਿਉਂਕਿ ਅਟਕ ਉਹਨੇ ਪਾਈ, ਜਿਹਨੇ ਅਟਕ ਪਾਈ ਉਹ ਤੋਂ ਛੁਡਾਉਣਾ ਪੈਣਾ ਕਿ ਉਹਨੇ ਅਟਕ ਪਾਈ ਸੀ। ਰਾਜੇ ਨੇ ਉਹਦੇ ਬੰਦਿਆਂ ਨੂੰ ਅੱਗੇ ਲਾਇਆ, ਉਹ ਮੰਨ ਗਿਆ ਤੇ ਸਾਰਾ ਜਿਹੜਾ ਮਾਲ ਧਨ ਜੋ ਜ਼ਬਤ ਕੀਤਾ ਸੀ ਗੁਰੂ ਘਰ ਦਾ, ਸਾਰੀ ਸੰਪੱਤੀ ਆਦਿਕ ਨਾ ਉਹਨੇ ਫਿਰ ਤੋਂ ਮਾਤਾ ਜੀ ਨੂੰ ਲੁਟਾਉਣੀ ਕੀਤੀ। ਮਾਤਾ ਜੀ ਦਿੱਲੀ ਦੇ ਵਿੱਚ ਆਏ। ਇਹ ਪ੍ਰਸੰਗ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਬਹੁਤ ਪਿਆਰ ਅਤੇ ਸਤਿਕਾਰ ਨਾਲ ਸਰਵਣ ਕੀਤਾ। ਆਓ ਸਾਧ ਸੰਗਤ ਜੀ, ਅਗਲੀ ਕਥਾ ਆਪਾਂ ਸਰਵਣ ਕਰਨਾ ਕਰੀਏ। ਇੱਕ ਵਾਰੀ ਰਸਨਾ ਨੂੰ ਪਵਿੱਤਰ

0: ਪਿਆਰਾਂ ਸਾਧ ਸੰਗਤ ਜੀ, ਸਤਿਕਾਰਯੋਗ ਮਾਤਾ ਸੁੰਦਰੀ ਜੀ ਦੁਬਾਰਾ ਦਿੱਲੀ ਦੇ ਵਿੱਚ ਆਏ ਹਨ।
1: ਸੰਗਤ ਸੇਵਾ ਭਾਵ ਧਰ ਮੇਰ ਸਕੇਲ ਵਡੇ।
0: ਫਿਰ ਗੁਰੂ ਕੀਆਂ ਸੰਗਤਾਂ ਦੇਖੋ, ਫਿਰ ਤੋਂ ਰਾਜਨੈਤਿਕ ਮਾਹੌਲ ਖਰਾਬ ਹੋਇਆ। ਸਾਰੀ ਗੱਲ ਪਿਆਰਿਓ ਇਹ ਰਾਜਨੀਤਿਕ ਗੱਲ ਹੁੰਦੀ ਹੈ। ਜਦੋਂ ਪਾਰਟੀਆਂ ਬਦਲ ਜਾਂਦੀਆਂ ਤੇ ਦੇਖੋ ਫਿਰ ਕਿਸ ਤਰ੍ਹਾਂ ਮਾਹੌਲ ਬਦਲ ਜਾਂਦੇ। ਇਸ ਤਰ੍ਹਾਂ ਹੀ ਪਹਿਲੇ ਸਾਰੇ ਸਿੱਖ ਜਿਹੜੇ ਹਨ ਚੁੱਪ ਚਾਪ ਰਹੇ, ਅੰਦਰ ਵੜ ਗਏ, ਕਿਉਂਕਿ ਉਹਨਾਂ ਨੇ ਕਤਲੇਆਮ ਕੀਤਾ, ਬੜਾ ਤੰਗ ਕੀਤਾ। ਹੁਣ ਫਿਰ ਤੋਂ ਮਾਹੌਲ ਬਦਲ ਗਿਆ। ਮਾਤਾ ਜੀ ਆਏ, ਸਰਕਾਰ ਨੇ ਜੋ ਰਾਜਾ ਸੀ ਉਹਨੇ ਫਿਰ ਤੋਂ ਸਾਧ ਸੰਗਤ ਜੀ ਜਦੋਂ ਜ਼ਮੀਨ ਜਾਇਦਾਦ ਗੁਰੂ ਘਰ ਦੀ ਵਾਪਸ ਕਰਨੀ ਕੀਤੀ, ਮਾਤਾ ਜੀ ਦਾ ਘਰ ਕਾਟ ਜੋ ਉਜਾੜਨਾ ਕੀਤਾ ਫਿਰ ਤੋਂ ਦੇ ਦਿੱਤਾ। ਤੇ ਉਸ ਤੋਂ ਬਾਅਦ ਪਿਆਰਿਓ ਬਹੁਤ ਵਧੀਆ ਸੁਖਾਲਾ ਸਮਾਂ ਰਿਹਾ ਤੇ ਗੁਰੂ ਕੀਆਂ ਸੰਗਤਾਂ ਵੀ ਫਿਰ ਮਾਤਾ ਜੀ ਦੇ ਕੋਲ
1: ਆਉਂਦੀਆਂ।
0: ਫਿਰ ਸਮਾਂ ਜਿਹੜਾ ਚੱਲ ਰਿਹਾ ਸੀ ਨਾ ਸਾਧ ਸੰਗਤ ਜੀ, ਇਹ ਯਾਦ ਰੱਖੋ ਕਿ ਇਹ ਪੁਰਾਤਨ ਜਿੰਨੇ ਵੀ ਗ੍ਰੰਥ ਜਿਹੜੇ ਨਾ ਇਹਦੇ ਵਿੱਚ ਸੰਮਤ ਆਇਆ, ਜੋ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆਪਾਂ ਪੜ੍ਹਦੇ ਨਾ, ਸੰਮਤ ਸਤਰੈ ਸਹਿਸ ਪਣੀ ਜੈ, ਅਰਧ ਸਹਿਸ ਪੁਣ ਤੀਨ ਕਹੀ ਜੈ, ਭਾਦਰਾਓ ਸੁਦੀ ਅਸ਼ਟਮੀ ਰਵਿਵਾਰਾ, ਇਹ ਪਿਆਰਿਓ ਸੰਮਤ ਦੀ ਗੱਲ ਹੈ। ਸਨ ਵੱਖਰਾ, ਅੰਗਰੇਜ਼ੀ ਸਨ ਵੱਖਰਾ, ਅੱਜ ਅੰਗਰੇਜ਼ੀ ਸਨ 2026 ਹੈ। ਤੇ ਇਸ ਤਰ੍ਹਾਂ ਹੀ ਪਿਆਰਿਓ ਸਨ ਜਿਹੜਾ ਸੰਮਤ ਜਿਹੜਾ ਹੈ ਉਹ ਇਹ ਤੋਂ ਨਾ ਇੱਕ ਕੁਛ ਇਹਦੀ ਗਿਣਤੀ ਬਣਦੀ ਹੈ, ਸ਼ਾਇਦ ਮੈਂ ਨਾ ਭੁੱਲਦਾ ਹੋਵਾਂ 57 ਸਾਲ ਇਹਦੇ ਵਿੱਚ ਐਡ ਕਰ ਦਿਓ ਤੇ ਉਹ ਸੰਮਤ ਬਣ ਜਾਂਦਾ।
1: ਝੱਡਿਓ 18 ਸਿਆ ਗਿਨਾਇਓ।
0: ਫਿਰ ਪਿਆਰਿਓ ਇਹ 1700 ਵਾਲਾ ਸੰਮਤ ਬਤੀਤ ਹੋ ਗਿਆ, 18ਵਾਂ ਸੰਮਤ ਜਿਹੜਾ ਹੈ ਉਹ ਆਰੰਭ ਹੋਇਆ ਹੈ 1800 ਵਾਲਾ।
1: ਨਾਦਰ ਸ਼ਾਹ ਆਏ ਚਲ ਗਏ
0: ਤੇ ਨਾਦਰ ਸ਼ਾਹ ਜਿਹੜਾ ਨਾ ਪਿਆਰਿਓ ਉਹਨੇ ਫਿਰ ਆਉਣਾ ਕੀਤਾ, ਭਾਵ ਕਿ ਨਾਦਰ ਸ਼ਾਹ ਇਹਨੇ ਕੀ ਕੀਤਾ ਸੀ ਦਿੱਲੀ ਦੇ ਵਿੱਚ, ਜਦੋਂ ਉਹਨੇ ਵੇਖਿਆ ਕਿ ਦਿੱਲੀ ਜਿਹੜੀ ਹੈ ਇਹ ਬੜੀ ਢਿੱਲੀ ਪੈ ਗਈ, ਭਾਵ ਕਿ ਇੱਥੇ ਇਹਨਾਂ ਦਾ ਕੋਈ ਕੰਟਰੋਲ ਨਹੀਂ ਰਿਹਾ, ਮੁਗਲੀਆ ਸਾਮਰਾਜ ਪੂਰਾ ਆਪਣੇ ਹਾਸ਼ੀਏ ਦੇ ਉੱਤੇ ਆ ਗਿਆ। ਨਾਦਰ ਸ਼ਾਹ ਜਿਹੜਾ ਹੈ ਉਹਨੇ ਆ ਕਰਕੇ ਦਿੱਲੀ ਦੇ ਉੱਤੇ ਹਮਲਾ ਕਰਨਾ ਕੀਤਾ ਤੇ ਬਹੁਤ ਜ਼ਿਆਦਾ ਇਹਨੇ ਮਾਲ ਧਨ ਜਿਹੜਾ ਨਾਦਰ ਸ਼ਾਹ ਨੇ ਲੁੱਟਣਾ ਕੀਤਾ। ਇਹਨੇ ਆ ਕਰਕੇ ਸਾਧ ਸੰਗਤ ਜੀ ਉੱਥੇ ਦਿੱਲੀ ਦੇ ਵਿੱਚ ਸਾਰੀ ਸਲਤਨਤ ਦਾ ਉਜਾੜਾ ਕਰਨਾ ਕੀਤਾ ਹੈ। ਤੇ ਇੱਕ ਮੈਂ ਬਹੁਤ ਸੰਕਸ਼ਿਪਤ ਦੇ ਵਿੱਚ ਮੈਂ ਬੇਨਤੀ ਕਰਾਂ, ਨਾਦਰ ਸ਼ਾਹ ਜਦੋਂ ਆਇਆ ਇਹਨੇ ਕੀ ਕੀਤਾ, ਜਦੋਂ ਦਿੱਲੀ ਨੂੰ ਲੁੱਟ ਰਿਹਾ ਸੀ ਇੱਥੇ ਹੀ ਸਾਧ ਸੰਗਤ ਜੀ ਆ ਚਾਂਦਨੀ ਚੌਂਕ ਜਿਹੜਾ ਉਸ ਵੇਲੇ ਤਾਂ ਚੌਂਕ ਨਹੀਂ, ਉਸ ਵੇਲੇ ਤਾਂ ਗੁਰੂ ਘਰ ਨਹੀਂ ਸੀ, ਉਸ ਵੇਲੇ ਇਹ ਚਾਂਦਨੀ ਚੌਂਕ ਤੇ ਨਾਲ ਜਿਹੜੀ ਹੈ ਉਹ ਮਸੀਤ ਵੱਜਦੀ ਸੀ। ਤੇ ਇਹਨੇ ਕੀ ਕੀਤਾ, ਉੱਥੋਂ ਇਹਦੀ ਸਵਾਰੀ ਜਦੋਂ ਲੰਘ ਰਹੀ ਸੀ, ਇਹਨੇ ਦਿੱਲੀ ਦੇ ਉੱਤੇ ਕਬਜ਼ਾ ਕਰ ਲਿਆ, ਜਦੋਂ ਲੰਘ ਰਿਹਾ ਉਸ ਵੇਲੇ ਇੱਕ ਬੰਦਾ ਜਿਹੜਾ ਹੈ ਉਹਨੇ ਨਿਸ਼ਾਨਾ ਲਾ ਕਰਕੇ ਇਹਦੇ ਉੱਤੇ ਵਾਰ ਕਰਨਾ ਕੀਤਾ, ਗੋਲੀਆਂ ਚਲਾਈਆਂ, ਤੀਰ ਚਲਾਏ। ਹੁਣ ਦੇਖੋ ਪਿਆਰਿਓ ਕਿਸਮਤ ਕਿਹੋ ਜੀ ਕਿ ਇੱਕ ਉਹ ਗੋਲੀ ਨਹੀਂ ਵੱਜੀ, ਤੀਰ ਨਹੀਂ ਵੱਜਿਆ, ਇਹ ਮਰਿਆ ਨਹੀਂ, ਥੋੜਾ ਬਾੜਾ ਜ਼ਖਮੀ ਹੋਇਆ। ਇਹਨੂੰ ਇੰਨਾ ਗੁੱਸਾ ਚੜਿਆ ਪਿਆਰਿਓ, ਉਹ ਜਿਹੜੀ ਮਸਜਿਦ ਪਤਾ ਨਹੀਂ ਉਹਦਾ ਕਿਹੜਾ ਨਾਂ, ਉਹਦੇ ਨਾਲ ਹੀ ਜਿਹੜਾ ਸ਼ੀਸ਼ਗੰਜ ਸਾਹਿਬ ਜੀ ਦੇ ਨਾਲ ਉੱਥੇ ਜੋ ਪਹਿਲੇ ਸੀ ਉੱਥੇ ਮਸੀਤ ਦੇ ਵਿੱਚ ਚੜ ਗਿਆ। ਚੜ ਕਰਕੇ ਇਹਨੇ ਆਪਣੀ ਤਲਵਾਰ ਜਿਹੜੀ ਹੈ ਮੈਨ ਦੇ ਵਿੱਚੋਂ ਬਾਹਰ ਕੱਢਣਾ ਕੀਤਾ ਤੇ ਬੋਲਿਆ ਆਪਣੇ ਸਿਪਾਹੀਆਂ ਨੂੰ ਕਿ ਜਦੋਂ ਤੱਕ ਮੇਰੀ ਤਲਵਾਰ ਅੰਦਰ ਨਹੀਂ ਜਾਂਦੀ ਹੈ ਉਦੋਂ ਤੱਕ ਦਿੱਲੀ ਦੇ ਵਿੱਚ ਤੁਸੀਂ ਕਤਲੇਆਮ ਕਰਨਾ ਕਰੋ। ਕੁਛ ਘੰਟਿਆਂ ਦੇ ਵਿੱਚ ਹੀ ਪਿਆਰਿਓ ਤੇ ਤਕਰੀਬਨ 80-90 ਹਜ਼ਾਰ ਦੇ ਕਰੀਬ ਇਹਨਾਂ ਨੇ ਗਾਜਰਾਂ ਮੂਲੀਆਂ ਵਾਂਗੂ ਬੰਦਿਆਂ ਨੂੰ ਕੱਢ ਦਿੱਤਾ। ਉੱਥੇ ਤਲਵਾਰ ਲੈ ਕਰਕੇ ਬੈਠ ਗਿਆ ਹੈ, ਇਹਨੇ ਆਦੇਸ਼ ਕਰ ਦਿੱਤਾ ਦਿੱਲੀ ਦੇ ਵਿੱਚ ਉਹ ਚਾਂਦਨੀ ਚੌਂਕ ਦਾ ਸਾਰਾ ਇਲਾਕਾ ਜੋ ਵੀ ਮਿਲਦਾ ਸੀ, ਸਿਪਾਹੀਆਂ ਨੇ ਇਹ ਹੀ ਕਹਿ ਦਿੱਤਾ ਕੁਛ ਵਿਚਾਰੋ ਨਾ, ਬੱਚਾ ਮਿਲ ਗਿਆ ਮਾਰ ਦਿਓ, ਔਰਤ ਮਿਲ ਗਈ ਬੰਦਾ ਮਿਲ ਗਿਆ। ਫਿਰ ਉਹ ਤੋਂ ਬਾਅਦ ਚੰਗੇ ਸਿਆਣੇ ਬੰਦੇ ਪਿਆਰਿਓ ਉਹ ਚਿੱਟੇ ਬਸਤਰ ਪਾ ਕਰਕੇ ਮੂੰਹ ਦੇ ਵਿੱਚ ਘਾਹ ਲੈ ਕਰਕੇ ਉਹਨਾਂ ਨੇ ਮਤਲਬ ਸਮਰਪਣ ਦਾ ਭਾਵ ਦਿਖਾਇਆ, ਕਹਿਣ ਲੱਗੇ ਕਿਉਂ ਮਾਰਦਾ ਭਾਈ, ਸਾਡਾ ਕੀ ਦੋਸ਼ ਹੈ, ਚੱਲ ਜਿਹਨੇ ਤੈਨੂੰ ਮਾਰਿਆ ਉਹਨੂੰ ਮਾਰ, ਗਰੀਬ ਜਨਤਾ ਕੀ ਕਰੇ, ਇਹ ਤਾਂ ਤੂੰ ਚੱਲ ਉਹ ਰਾਜਾ ਸੀ ਉਹਨੂੰ ਟੈਕਸ ਦਿੰਦੇ, ਅੱਜ ਤੂੰ ਰਾਜਾ ਬਣ ਗਿਆ ਤੈਨੂੰ ਦਵਾਂਗੇ। ਇਹਨੇ ਫਿਰ ਪੇਸ਼ਕਸ਼ ਕੀਤੀ ਮੈਨੂੰ ਇੰਨੀ ਮਾਇਆ ਚਾਹੀਦੀ ਹੈ ਤਾਂ ਜਾ ਕਰਕੇ ਮੈਂ ਤੁਹਾਨੂੰ ਛੱਡਾਂਗਾ ਤੇ ਦਿੱਲੀ ਦੇ ਵਿੱਚ ਜਿੰਨੇ ਕਾਰੋਬਾਰੀ ਜਿੰਨੇ ਪਿਆਰੇ ਉਹ ਵੱਡੇ ਧਨਪਤੀ ਜਿਹੜੇ ਸੀ ਜਿਨ੍ਹਾਂ ਦੇ ਕੋਲ ਵੀ ਪੈਸਾ ਸਾਰਿਆਂ ਨੇ ਉਗਰਾਈ ਕੀਤੀ ਇਕੱਠਾ ਕਰਕੇ ਫਿਰ ਇਹਨੂੰ ਬਹੁਤ ਤਗੜੀ ਮਾਇਆ ਰਕਮ ਦਿੱਤੀ ਤਾਂ ਜਾ ਕਰਕੇ ਸ਼ਾਂਤ ਹੋਇਆ। ਤੇ ਇਸ ਤਰ੍ਹਾਂ ਨਾਦਰ ਸ਼ਾਹ ਨੇ ਆ ਕਰਕੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਕਤਲੋਗਾਰਤ ਕਰਨੀ ਕੀਤੀ।
1: ਮਾਤ ਬਿਰਧਾ ਜਰ ਜਰੀ ਸਰੀਰ।
0: ਤੇ ਉਸ ਵੇਲੇ ਮਾਤਾ ਜੀ ਜੋ ਹੈ ਸਰੀਰ ਜਿਹੜਾ ਮਾਤਾ ਜੀ ਦਾ ਇਕਦਮ ਦੇਹੀ ਜਰਜਰੀ ਹੋ ਗਈ, ਬਹੁਤ ਬਿਰਧ ਅਵਸਥਾ ਆ ਗਈ ਹੈ।
1: ਸੰਗਤ ਰਹਿ ਨਿਤ
0: ਤੇ ਮਾਤਾ ਜੀ ਦੇ ਕੋਲ ਸੰਗਤਾਂ ਰੋਜ਼ ਰਹਿ ਕਰਕੇ ਸੇਵਾ ਕਰਦੀਆਂ। ਤੇ ਉਹ ਤੋਂ ਬਾਅਦ 1804 ਸੰਮਤ ਜੋ ਹੈ, ਜੇ ਆਪਾਂ ਵਿਚਾਰ ਕਰੀਏ 1665 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੋਤ ਇੱਥੇ ਸਮਾਉਂਦੇ ਹਨ। ਉਹ ਤੋਂ ਬਾਅਦ ਸਾਧ ਸੰਗਤ ਜੀ ਆਪ ਜੀ ਅਨੁਮਾਨ ਲਗਾਓ ਤੇ ਤਕਰੀਬਨ ਪਿਆਰੇ ਔਰ 40 ਸਾਲ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ 40 ਵਰੇ 40 ਜਾਂ ਕੁਝ ਘੱਟ ਵੱਧ ਹੋ ਸਕਦਾ ਗਿਣਤੀ ਵਿੱਚ, ਇੰਨੀ ਕੁ ਆਰਵਲਾ ਮਹਾਰਾਜ ਜੀ ਤੋਂ ਬਾਅਦ ਮਾਤਾ ਜੀ

ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਵਿਰਾਜਮਾਨ ਹੋਏ ਹਨ। ਜਿੱਥੇ ਸਾਧ ਸੰਗਤ ਜੀ ਦਿੱਲੀ ਦੇ ਬਾਰ ਬਾਰ, ਜਿਹਨੂੰ ਆਪਾਂ ਬਾਲਾ ਸਾਹਿਬ ਬੋਲਦੇ ਹਾਂ, ਸੰਗਤਾਂ ਨੂੰ ਇਹ ਸਥਾਨ ਦਾ ਜ਼ਿਆਦਾ ਪਤਾ ਨਹੀਂ ਹੈ, ਕਿਉਂਕਿ ਇਹ ਅਸਥਾਨ ਜਿਹੜਾ ਜਮਨਾ ਪਾਰ ਬਾਰ ਬਾਰ ਹੈ। ਪਹਿਲੇ ਤਾਂ ਪਿਆਰਿਓ ਕੁਛ ਵੀ ਨਹੀਂ ਸੀ, ਅੱਜ ਤਾਂ ਵੀ ਗੁਰੂ ਮਹਾਰਾਜ ਜੀ ਕਿਰਪਾ ਨਾਲ ਪੂਰਾ ਸ਼ਹਿਰ ਹੀ ਇੰਨਾ ਵੱਡਾ ਆਬਾਦ ਹੋ ਗਿਆ, ਸ਼ਹਿਰ ਦੇ ਵਿੱਚ ਹੀ ਆ ਗਿਆ। ਲੇਕਿਨ ਪਿਆਰਿਓ ਇਹ ਅਸਥਾਨ ਜਿਹੜਾ ਸ਼ਹਿਰ ਦੇ ਬਾਰ ਬਾਰ ਜਿੱਥੇ ਜਾ ਕਰਕੇ ਸਭ ਤੋਂ ਪਹਿਲਾਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਸਰੀਰ ਦਾ ਤਿਆਗ ਕਰਨਾ ਕੀਤਾ, ਮਹਾਰਾਜ ਜੀ ਦਾ ਉਹ ਅਸਥਾਨ, ਉਹਦੇ ਨਾਲ ਹੀ ਦੋਵੇਂ ਮਾਤਾਵਾਂ ਜਿਹੜੀਆਂ ਮਾਤਾ ਸਾਹਿਬ ਦੇਵਾਂ ਜੀ, ਮਾਤਾ ਸੁੰਦਰੀ ਜੀ ਦਾ ਦੇਵਰਾ ਉੱਥੇ ਆ, ਭਾਵ ਕਿ ਉੱਥੇ ਹੀ ਮਾਤਾ ਜੀ ਨੇ ਆਪਣੇ ਤਨ ਦਾ ਤਿਆਗ ਕਰਨਾ ਕੀਤਾ। ਜਿੱਥੇ ਮਾਤਾ ਸਾਹਿਬ ਦੇਵੀ ਜੀ ਦਾ ਦਾਹ ਸੰਸਕਾਰ ਕਰਨਾ ਕੀਤਾ, ਫਿਰ ਸਾਰੀਆਂ ਦਿੱਲੀ ਦੀਆਂ ਸੰਗਤਾਂ ਨੇ ਮਿਲ ਕਰਕੇ ਮਾਤਾ ਜੀ ਦਾ ਉੱਥੇ ਜਾ ਕਰਕੇ ਸੰਸਕਾਰ ਕੀਤਾ, ਤੇ ਬਹੁਤ ਵੱਡਾ ਵਿਵਾਨ ਸਜਾਉਣਾ ਕੀਤਾ ਪੈਸਾ ਲਾ ਕਰਕੇ, ਤੇ ਚੰਗੀ ਤਰ੍ਹਾਂ ਪਿਆਰਿਓ ਕੰਚਨ ਆਦਿਕ ਦੇ ਇਹ ਜਿਹੜੇ ਹਨ ਕੁਸਮ ਘੜਾਉਣੇ ਕੀਤੇ, ਤੇ ਮਾਤਾ ਜੀ ਦਾ ਜੋ ਵੀ ਗਹਿਣਾ ਗੱਟਾ ਸੀ ਨਾ ਉਹ ਮਾਤਾ ਜੀ ਦੇ ਤਨ ਦੇ ਉੱਤੇ ਸਜਾਉਣਾ ਕੀਤਾ, ਤੇ ਉਹ ਤੋਂ ਬਾਅਦ ਉਹ ਜਿਹੜਾ ਹੈ ਵਿਵਾਨ ਜਿਹੜਾ ਹੈ ਉਹਨੂੰ ਆਪਣੇ ਮੋਢਿਆਂ ਦੇ ਉੱਤੇ ਚੱਕ ਲੈਣਾ ਕੀਤਾ, ਬਹੁਤ ਚੰਗੀ ਤਰ੍ਹਾਂ ਦੇ ਨਾਲ ਮਾਤਾ ਜੀ ਦੀ ਇਹ ਅੰਤਮ ਯਾਤਰਾ ਜਿਹੜੀ ਹੈ ਉਹਨੂੰ

ਕਈ ਗੁਰੂ ਕੇ ਸਿੱਖ ਪਿਆਰਿਓ ਉਹਦੇ ਉੱਤੋਂ ਧਨ ਵਾਰਦੇ ਹਨ, ਕੋਈ ਕੁਛ ਵਾਰਿਆ, ਕੋਈ ਚਾਂਦੀ ਦੇ ਸਿੱਕੇ ਸੋਨਾ ਆਦਿਕ ਵੀ ਕਈਆਂ ਨੇ ਵਾਰਨਾ ਕੀਤਾ। ਇਸ ਤਰ੍ਹਾਂ ਸਾਰੀਆਂ ਸਿੱਖ ਸੰਗਤਾਂ ਮਾਤਾ ਜੀ ਦਾ ਦਾਹ ਸੰਸਕਾਰ ਕਰਨ ਦੇ ਲਈ ਉਸ ਦੇਹਰੇ ਦੇ ਕੋਲ ਬਾਲਾ ਸਾਹਿਬ ਲੈ ਕੇ ਗਏ ਹਨ। ਉੱਥੇ ਚੰਦਨ ਦੀ ਬਹੁਤ

0: ਬਾਦ ਪੂਰੀ ਚਿਖਾ ਜਦੋਂ ਸੱਜ ਗਈ ਤਿਆਰ ਹੋ ਗਈ, ਬਾਦ ਦੇ ਵਿੱਚ ਮਾਤਾ ਜੀ ਦਾ ਸਰੀਰ ਜਿਹੜਾ ਹੈ ਉਹਦੇ ਉੱਤੇ ਸਜਾਉਣਾ ਕੀਤਾ। ਇਸ ਤਰ੍ਹਾਂ ਗੁਰਮਤ ਮਰਿਆਦਾ ਅਨੁਸਾਰ ਮਾਤਾ ਜੀ ਦਾ ਦਾਹ ਸੰਸਕਾਰ ਜਿਹੜਾ ਹੈ, ਜਿੱਥੇ ਮਾਤਾ ਸਾਹਿਬ ਦੇਵਾਂ ਜੀ ਦਾ ਜਿਹੜਾ ਦੇਵਰਾ ਉਹਦੇ ਵਿੱਚ ਹੀ ਉਹਦੇ ਨਾਲ ਹੀ ਦਾਹ ਸੰਸਕਾਰ ਮਾਤਾ ਜੀ ਦਾ ਕਰਨਾ ਕੀਤਾ।
1: ਕਿਰਿਆ ਕਰਮ ਸਿੱਖਣ
0: ਕਰਵਾ, ਇਹ ਸਾਰੀ ਕਿਰਿਆ ਕਰਮ ਜੋ ਹੈ ਸਿੱਖਾਂ ਨੇ ਕਰਵਾਉਣੀ ਕੀਤੀ। ਉਹ ਤੋਂ ਬਾਅਦ ਬਹੁਤ ਵੱਡਾ

0: ਕਿਤੇ ਨਹੀਂ ਲੱਗੇਗੀ। ਦੇਖੋ ਪਿਆਰਿਓ ਕਿ ਮਾਤਾ ਜੀ ਨੇ ਕਿੰਨਾ ਵੱਡਾ ਵਧੀਆ ਕੰਮ ਕੀਤਾ। ਲੋਕ ਦੇਖੋ ਜਿਨ੍ਹਾਂ ਦੇ ਬੱਚੇ ਹੁੰਦੇ ਹਨ, ਚਲੋ ਜਿਨ੍ਹਾਂ ਦੇ ਬੱਚੇ ਹੁੰਦੇ ਉਹਨਾਂ ਦਾ ਫਰਜ਼ ਬਣਦਾ ਕਿ ਭਾਈ ਉਹਦਾ ਉੱਤਰਾਧਿਕਾਰੀ ਜਿਹੜਾ ਹੈ ਉਹ ਬੱਚਾ ਹੁੰਦਾ, ਉਹ ਤੋਂ ਬਾਅਦ ਉਹਦੀ ਪ੍ਰੋਪਰਟੀ ਪੈਸਿਆਂ ਦਾ ਮਾਲਕ ਉਹ ਬਣ ਜਾਂਦਾ ਹੈ। ਲੇਕਿਨ ਮਾਤਾ ਜੀ ਨੇ ਕਿਹਾ ਕਿ ਨਹੀਂ ਭਾਈ, ਇਹ ਗੁਰੂ ਘਰ ਦੀ ਮਾਇਆ ਹੈ। ਜਿੰਨਾ ਵੀ ਜੋ ਮਾਤਾ ਜੀ ਦਾ ਸਾਜੋ ਸਮਾਨ, ਗਹਿਣਾ ਗੱਟਾ, ਜੋ ਪੈਸਾ ਆਦਿਕ ਸੀ, ਮਾਤਾ ਜੀ ਨੇ ਕਿਹਾ ਇਹਦਾ ਕੋਈ ਇੱਕ ਮਾਲਕ ਨਹੀਂ ਹੋਵੇਗਾ ਸਾਡੇ ਤੋਂ ਬਾਅਦ। ਇਹ ਵਸੀਅਤ ਜਿਹਨੂੰ ਆਪਾਂ ਬੋਲਦੇ ਹਾਂ ਪਹਿਲੇ ਹੀ ਕਰਾਉਣੀ ਕੀਤੀ। ਮਾਤਾ ਜੀ ਨੇ ਕਹਿ ਦਿੱਤਾ ਇਹ ਸਾਰੀ ਮਾਇਆ ਜਿਹੜੀ ਹੈ ਗੁਰੂ ਘਰ ਦੇ ਵਿੱਚ ਤੇ ਲੋਕ ਭਲਾਈ ਦੇ ਲਈ ਔਰ ਵੀ ਜਿਹੜਾ ਸਿੱਖਾਂ ਦੇ ਭਲੇ ਦੇ ਲਈ, ਇਹ ਮਾਇਆ ਦਾ ਤੁਸੀਂ ਇਹਦੀ ਵਰਤੋਂ ਕਰਨਾ ਕਰੋ, ਇਹਨੂੰ ਖਰਚ ਕਰਨਾ ਕਰੋ। ਇਹ ਨਾ ਹੋਵੇ ਕਿ ਕੱਲ੍ਹ ਕੋਈ ਦਾਵਾ ਕਰੇ ਕਿ ਨਹੀਂ ਜੀ ਮਾਤਾ ਜੀ ਮੇਰੇ ਨਾਲ ਬੜਾ ਪਿਆਰ ਕਰਦੇ ਜੀ, ਉਹ ਕਰਦੇ, ਮੈਨੂੰ ਆ ਦੇ ਦਿਓ, ਉਹਨੂੰ ਆ ਦੇ ਦਿਓ। ਮਾਤਾ ਜੀ ਨੇ ਕਿਹਾ ਨਹੀਂ ਭਾਈ, ਇਹ ਸਾਰੀ ਮਾਇਆ ਗੁਰੂ ਘਰ ਦੀ ਹੈ। ਇਸ ਕਰਕੇ ਪਿਆਰਿਓ ਦੇਖੋ ਜਿਨ੍ਹਾਂ ਦੇ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਬੱਚੇ ਆਦਿਕ ਨਹੀਂ ਹੁੰਦੇ ਹਨ, ਉਹ ਦਾਤਾਂ ਨਹੀਂ ਪ੍ਰਾਪਤ ਹੁੰਦੀਆਂ, ਚਲੋ ਜਦੋਂ ਤੱਕ ਉਹਨਾਂ ਦਾ ਜੀਵਨ ਹੈ ਉਦੋਂ ਤੱਕ ਉਹ ਆਪਣਾ ਜਿਹੜਾ ਹੈ ਐਸ਼ਵਰਜ ਭੋਗੇ, ਉਹ ਤੋਂ ਬਾਅਦ ਫਿਰ ਪਿਆਰਿਓ ਕੋਈ ਲੋਕ ਭਲਾਈ ਦਾ ਕਾਰਜ ਜਿਹੜਾ ਹੈ, ਜਿੱਥੇ ਚਾਰ ਲੋਕ ਵਰੋ ਸੌਂਦੇ ਗੁਰੂ ਘਰਾਂ ਦੇ ਵਿੱਚ ਆਦਿਕ, ਜੇ ਉਹਨਾਂ ਨੇ ਮਾਇਆ ਲਾ ਦਿੱਤੀ ਨਾ ਪਿਆਰਿਓ, ਉਹਨਾਂ ਦੀ ਉਹ ਮਾਇਆ ਜਿਹੜੀ ਹੈ ਸਫਲੀ ਹੋ ਜਾਂਦੀ ਹੈ। ਉਹਨਾਂ ਦਾ ਨਾਮ ਬਣ ਜਾਂਦਾ ਕਿ ਦੇਖੋ ਜੀ ਫਲਾਣੇ ਨੇ ਆਹ ਸੇਵਾ ਕਰਨੀ ਕੀਤੀ, ਇੱਕ ਯਾਦਗਾਰ ਬਣ ਜਾਂਦੀ।
1: ਮਾਤਾ ਕੇ ਸੇਵਕ ਅਹੇ,
0: ਜਿਹੜੇ ਮਾਤਾ ਜੀ ਦੇ ਸੇਵਾਦਾਰ ਜਿਹੜੇ ਹਨ, ਤੇ ਫਿਰ ਮਾਤਾ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਜਿਹੜੇ ਘਰ ਦੇ ਪਦਾਰਥ ਜਿਹੜੇ ਹਨ, ਜੋ ਵੀ ਘਰ ਦਾ ਪਦਾਰਥ ਜਿਹੜਾ ਪੈਸਾ ਤਾਂ ਜਿਹੜਾ ਗੁਰੂ ਘਰ ਦੇ ਲਈ ਤੁਸੀਂ ਲਾਓ, ਲੇਕਿਨ ਘਰ ਦੇ ਪਦਾਰਥ ਕਈ ਵਸਤੂਆਂ ਵਸਤਰ ਆਦਿਕ ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਆਹ ਸੇਵਾਦਾਰਾਂ ਨੂੰ ਦੇ ਦਿਓ। ਤੇ ਆਹ ਹੁਣ ਗੱਲ ਜਿਹੜੀ ਹੱਠੀ ਸਿੰਘ ਦੀ ਚੱਲ ਰਹੀ ਹੈ, ਹੱਠੀ ਸਿੰਘ ਜਿਹੜਾ ਨਾ ਉਹ

0: ਮਾਤਾ ਜੀ ਉਸ ਬੇਈਮਾਨ ਨੂੰ ਸਭ ਛੱਡ ਕੇ ਆ ਕੇ ਕਹਿ ਦਿੱਤਾ ਕਿ ਭਾਈ ਤੂੰ ਰੱਖ ਲੈ। ਮਾਤਾ ਜੀ ਨੇ ਪਾਸਾ ਵੱਟ ਕੇ ਆਉਣਾ ਕੀਤਾ। ਹੁਣ ਉਹ ਦੋ ਨਗਰ ਦਾ ਜੋ ਮਾਮਲਾ ਜਿਹੜਾ ਹੈ ਉਹ ਹੱਠੀ ਸਿੰਘ ਜਿਹੜਾ ਉਹ ਪ੍ਰਾਪਤ ਕਰਦਾ। ਹੁਣ ਉਹ ਤੋਂ ਬਾਅਦ ਪਿਆਰਿਓ ਦੇਖੋ, ਮੂਰਖ ਲੋਕਾਂ ਦੀ ਕਮੀ ਥੋੜੀ ਹੁੰਦੀ ਹੈ, ਘਾਟਾ ਥੋੜੀ ਹੁੰਦਾ ਹੈ। ਅੱਜ ਵੀ ਪਿਆਰਿਓ ਆਪਾਂ ਕਹਿੰਦੇ ਹਾਂ ਕਿ ਜੀ ਸਮਾਂ ਬਦਲ ਗਿਆ, ਪੜ੍ਹੇ ਲਿਖੇ ਲੋਕ, ਲੇਕਿਨ ਕੋਈ ਨੀ ਪਿਆਰਿਓ, ਜਗ ਕੀ ਭੇਡਾ ਚਾਲ ਚਲਤੇ ਕਹਿ ਪਾਛੈ ਚੱਲੈ, ਉਹੀ ਗੱਲ ਹੁੰਦੀ ਆ। ਅੱਜ ਵੀ ਉਹੀ ਇਤਿਹਾਸ ਰਿਪੀਟ ਹੁੰਦਾ। ਕਈ ਜਿਹੜੇ ਦੰਬੀ ਪਖੰਡੀ ਜਿਹੜੇ ਹਨ ਉਹ ਤੁਰਦੇ ਫਿਰਦੇ, ਲੋਕ ਉਹਨਾਂ ਨੂੰ ਮੰਨਦੇ ਹਨ, ਸਿਰ ਤੇ ਚਾੜ ਦਿੰਦੇ ਹਨ, ਫਿਰ ਬਾਅਦ ਵਿੱਚ ਪਤਾ ਲੱਗਦਾ ਇਹ ਤਾਂ ਬੇਈਮਾਨ ਬੰਦਾ, ਫਿਰ ਉਹ ਰੌੜਾ ਪਾਉਂਦੇ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਦੇਖੋ, ਇਹਨੇ ਕੁਰੀਤੀਆਂ ਕੀਤੀਆਂ, ਇਹ ਕੀਤੀਆਂ, ਲੇਕਿਨ ਗੁਰੂ ਘਰ ਦੇ ਵਿੱਚ ਗੁਰੂ ਕੇ ਖਾਲਸੇ ਨੇ, ਸਿੱਖਾਂ ਨੇ ਇਹਨੂੰ ਮੱਥਾ ਨਹੀਂ ਲਾਇਆ, ਲੇਕਿਨ ਇਹਨੇ ਆਪਣੀ ਜੋ ਜਮਾਤ ਬਣਾ ਲਈ, ਆਪਣੇ ਜਿਹੜੇ ਬੰਦੇ ਚੇਲੇ ਬਾਲੇ ਬਣਾ ਲਏ, ਉਹਨਾਂ ਨੇ ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਤੇ ਉਹਦੀ ਸੰਗਤ ਜਿਹੜੀ ਆ ਕਰਕੇ ਜੀ ਬਾਬਾ ਜੀ ਬਾਬਾ ਜੀ ਗੁਰੂ ਜੀ ਕਹਿ ਕਰਕੇ ਉਹਦੇ ਅੱਗੇ ਮਾਇਆ ਚੜਾਉਂਦੀ ਹੈ। ਤੇ ਕਈ ਜਿਹੜੇ ਨਾ ਉਹ ਕਹਿੰਦੇ ਜੀ ਮੈਂ ਹੱਟੀ ਸਿੰਘ ਦਾ ਸਿੱਖ ਬਣਨਾ, ਜਿਹੜਾ ਆਪ ਸਿੱਖ ਨਹੀਂ ਬਣਿਆ, ਹੁਣ ਲੋਕ ਉਹਦੇ ਸਿੱਖ ਬਣਨ ਦੇ ਲਈ ਆ ਰਹੇ ਹਨ। ਦੇਖੋ ਕਵੀ ਰਾਜ ਜੀ ਕਿੰਨਾ ਸਪਸ਼ਟ ਇਤਿਹਾਸ ਲਿਖਦੇ, ਤੇ ਉਹਨਾਂ ਨੇ ਕਿਹਾ ਕਿ ਉਹਦੀ ਵੀ ਸੰਗਤ ਹੋਈ ਹੈ। ਇਹ ਨਹੀਂ ਕਿ ਜੀ ਚਾਹੀਦਾ ਤਾਂ ਇਹ ਸੀ ਨਾ ਕਿ ਜੀ ਮਾਤਾ ਜੀ ਨੇ ਬਾਈਕਾਟ ਕਰ ਦਿੱਤਾ, ਇਹ ਕਰ ਦਿੱਤਾ, ਚਲੋ ਭਾਈ ਇਹ ਆਪਾਂ ਵੀ ਇਹਨੂੰ ਮੱਥੇ ਨਾ ਲਾਈਏ। ਲੇਕਿਨ ਪਿਆਰਿਓ, ਜਿਨ੍ਹਾਂ ਦੇ ਸਿਰ ਦੇ ਉੱਤੇ ਵੱਡਿਆਂ ਦਾ ਹੱਥ ਹੁੰਦਾ ਹੈ ਜਾਂ ਜਿਨ੍ਹਾਂ ਕੋਲ ਪੈਸਾ ਆਦਿਕ ਹੁੰਦਾ, ਤੇ ਉਹ ਆਪਣਾ ਕੰਮ ਕਰੀ ਜਾਂਦੇ ਹਨ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਹੱਠੀ ਸਿੰਘ ਵੀ ਜਿਹੜਾ ਹੈ, ਇਹਨੇ ਵੀ ਆਪਣਾ ਦਮਖਮ ਤਿਆਰ ਕਰਨਾ ਕੀਤਾ, ਇਹ ਵੀ ਵੱਡਾ ਬਾਬਾ ਗੁਰੂ ਬਣ ਗਿਆ, ਤੇ ਇਹਨੇ ਵੀ ਆਪਣੀ ਵੱਖਰੀ ਸੰਗਤ ਬਣਾ ਲਈ। ਧਨ ਅਰਪੈ ਸੋਈ, ਭਾਵ ਕਿ ਕਈ ਲੋਕ ਨਾ ਦੂਰੋਂ ਆਉਂਦੇ ਕਹਿੰਦੇ ਜੀ ਬਾਬਾ ਹੱਠੀ ਸਿੰਘ ਜੀ ਦੇ ਦਰਸ਼ਨ ਕਰਨੇ, ਉਹਦੇ ਦਰਸ਼ਨ ਕਰਦੇ, ਉਹਦੇ ਬੰਦੇ ਕਹਿੰਦੇ ਜੀ ਇੰਜ ਨਹੀਂ ਭਾਈ, ਮਾਇਆ ਰੱਖ ਕੇ ਮੱਥਾ ਟੇਕੋ, ਦਰਸ਼ਨ ਕਰਨਾ ਕਰੋ, ਫਿਰ ਲੋਕ ਆ ਕਰਕੇ ਉਹਦੇ ਅੱਗੇ ਮਾਇਆ ਰੱਖ ਕੇ ਭੇਟਾ ਰੱਖ ਕੇ ਮੱਥਾ ਟੇਕਦੇ ਹਨ। ਤੇ ਨਾਲ ਦੇਖੋ ਪਿਆਰਿਓ, ਇਹ ਉਹ ਖੂਨ ਦਾ ਲਸ਼ਕਾਰਾ ਮਾਰਦਾ ਨਾ ਪਿਆਰਿਓ, ਉਹ ਜੈਨੇਟਿਕਲੀ ਆਉਂਦਾ ਹੈ। ਹੁਣ ਹੱਠੀ ਸਿੰਘ ਜਦੋਂ ਇਹਦਾ ਬਾਪ ਸੀ ਨਾ ਅਜੀਤ ਸਿੰਘ, ਜਦੋਂ ਮਰ ਗਿਆ ਉਸ ਵੇਲੇ ਤਾਂ ਕਿੰਨਾ ਛੋਟਾ ਸੀ, ਲੇਕਿਨ ਕੁਛ ਗੱਲਾਂ ਜਿਹੜੀਆਂ ਜੋ ਮੈਂ ਬੇਨਤੀ ਕੀਤੀ ਨਾ ਪਿਆਰਿਓ, ਅੱਜ ਤੁਸੀਂ ਡਾਕਟਰਾਂ ਨੂੰ ਪੁੱਛੋ, ਮੈਡੀਕਲ ਸਾਇੰਸ ਵੀ ਇਹ ਬੋਲਦਾ, ਕਈ ਬਿਮਾਰੀਆਂ ਨਾ ਬੰਦੇ ਦੇ ਕੋਲ ਉਹਦੀ ਕੋਈ ਆਪਣੀ ਨਹੀਂ ਹੁੰਦੀ ਹੈ, ਉਹਨੂੰ ਪਿੱਛੋਂ ਜੈਨੇਟਿਕਲੀ ਮਾਂ ਬਾਪ ਜਾਂ ਕੋਈ ਆਪਣੇ ਪੂਰਵਜਾਂ ਤੋਂ ਆਉਂਦੀ ਹੈ। ਇਸ ਤਰ੍ਹਾਂ ਹੀ ਪਿਆਰਿਓ, ਇੱਕ ਤਾਂ ਬਿਮਾਰੀ ਤਾਂ ਉਹ ਸਿੱਧ ਕਰਦੇ ਹਨ, ਲੇਕਿਨ ਮਨ ਨੂੰ ਕੋਈ ਸਿੱਧ ਨਹੀਂ ਕਰ ਸਕਦਾ। ਤੇ ਧਰਮ ਕੀ ਬੋਲਦਾ ਕਿ ਮਨ ਵੀ ਜਿਹੜਾ ਮਨੋਬਿਰਤੀ ਵੀ ਜਿਹੜੀ ਹੈ, ਕੋਈ ਨਾ ਕੋਈ ਤਾਂ ਜਿਹੜਾ ਅੰਸ਼ ਜਿਹੜਾ ਹੈ ਪਿਆਰਿਓ, ਉਹ ਪਿਛਲਾ ਜਿਹੜਾ ਉਹਦੇ ਵਿੱਚ ਆ ਜਾਂਦਾ ਅਗਲੀ ਪੀੜ੍ਹੀ ਦੇ ਵਿੱਚ। ਹੁਣ ਇਹਨੂੰ ਥੋੜ੍ਹੀ ਪਤਾ, ਇਹ ਵੀ ਇਹਨੇ ਕੀ ਕੀਤਾ, ਜਿਸ ਤਰ੍ਹਾਂ ਅਜੀਤ ਸਿੰਘ ਸੱਠ ਜਿਹੜੇ ਘੋੜ ਸਵਾਰ ਅੰਗ ਰਕਸ਼ਕ ਨਾਲ ਨੂੰ ਆਪਣੇ ਨਾਲ ਰੱਖਦਾ ਸੀ, ਇਹਨੇ ਵੀ ਪਿਆਰਿਓ 60 ਬੰਦੇ ਜਿਹੜੇ ਹਨ ਆਪਣੇ ਨਾਲ ਲਾਉਣੇ ਕੀਤੇ। ਤੇ ਜੋ ਆਪਣੇ ਨਾਲ ਇਹਨੇ ਇਹ 60 ਬੰਦਿਆਂ ਨੂੰ ਜੋ ਰੱਖਣਾ ਕੀਤਾ, ਤੇ ਅੱਗੇ ਜਾ ਕਰਕੇ ਇਹਨੇ ਵੀ ਪਿਆਰਿਓ ਪੈਸਾ ਆ ਗਿਆ ਚੰਗਾ, ਜਿਹੜਾ ਦੋ ਵੱਡੇ ਪਿੰਡਾਂ ਦਾ ਮਾਲਕ ਹੈ, ਕੋਈ ਵੀ ਆਪਣੀ ਬੱਚੀ ਦੇ ਦੇਵੇਗਾ, ਤੇ ਇਹਦਾ ਵਧੀਆ ਵਿਆਹ ਵੀ ਹੋ ਗਿਆ। ਤੇ ਉੱਥੇ ਰਹਿ ਕਰਕੇ ਮਥੁਰਾ ਦੇ ਵਿੱਚ ਇਹਨੇ ਬੜਾ ਲੰਬਾ ਸਮਾਂ ਜਿਹੜਾ ਹੱਠੀ ਸਿੰਘ ਨੇ ਬਤੀਤ ਕਰਨਾ ਕੀਤਾ।
1: ਕਾਬਲ ਕੇ ਗਿਰਜੇ ਪੁਨ ਆਏ,
0: ਉਹ ਤੋਂ ਬਾਅਦ ਕਾਬਲ ਦੇ ਗਿਰਜੇ ਜਿਹੜੇ ਹਨ। ਸਾਧ ਸੰਗਤ ਜੀ ਬੇਨਤੀ ਹੈ, ਉਹ ਮਸ਼ੀਨ ਜਿਹੜੀ ਚੱਲ ਰਹੀ ਹੈ ਤੇ ਥੋੜਾ ਬੰਦ ਕਰੋ, ਕਿਉਂਕਿ ਕਥਾ ਇਕਾਗਰਤਾ ਦਾ ਵਿਸ਼ਾ ਹੁੰਦਾ ਤੇ ਬਹੁਤ ਸ਼ਾਂਤੀ ਹੁੰਦੀ ਹੈ, ਤੇ ਫਿਰ ਉਹਦੀ ਬਹੁਤ ਆਵਾਜ਼ ਬਹੁਤ ਖੜਾਕਾ ਜਿਹੜਾ ਇੱਥੇ ਵੱਜ ਰਿਹਾ, ਜਿਹੜੇ ਵੀ ਸਰੋਤੇ ਵੀ ਜਿਹੜੇ ਹਨ ਉਹਨਾਂ ਨੂੰ ਵੀ ਥੋੜਾ ਜਿਹਾ ਇਹ ਹੋ ਰਿਹਾ, ਅਸੀਂ ਵੀ ਜਦੋਂ ਵਿਚਾਰ ਕਰਦੇ ਹਾਂ ਕਥਾ ਕਰ ਰਹੇ ਹਾਂ ਥੋੜਾ ਜਿਹਾ ਇਹ ਹੋ ਰਿਹਾ। ਬੇਨਤੀ ਹੈ ਭਾਈ ਉਹਨਾਂ ਸੇਵਾਦਾਰਾਂ ਨੂੰ ਕਿ ਥੋੜਾ ਜਿਹਾ ਬੰਦ ਕਰ ਲੈਣ, ਉਹ ਤੋਂ ਬਾਅਦ ਫਿਰ ਆਪ ਜੀ ਸੇਵਾ ਆਪਣੀ ਸ਼ੁਰੂ ਕਰੋ ਜੀ।
1: ਕਾਬਲ ਕੇ ਗਿਲਜੇ ਪੁਨ ਆਏ,
0: ਉਹ ਤੋਂ ਬਾਅਦ ਪਿਆਰਿਓ ਦੇਖੋ, ਪਹਿਲੇ ਤਾਂ ਇਹ ਆਇਆ ਸੀ ਤੇ ਦੁਰਾਨੀ ਜਿਹੜਾ ਹੈ ਇਹ ਆਇਆ, ਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਕਾਬਲ ਦਾ ਗਿਲਜਾ ਗਿਲਜਾ ਖਾਸ ਕਰਕੇ ਪਠਾਨ ਜਿਹੜੇ ਹਨ ਪਠਾਣਾ ਨੂੰ ਇਹ ਕਿਹਾ ਜਾਂਦਾ, ਇਹਨਾਂ ਨੂੰ ਗਿਲਜੇ ਬੋਲਦੇ ਹਨ। ਇਹ ਖਾਸ ਕਰਕੇ ਅਹਿਮਦ ਸ਼ਾਹ ਅਬਦਾਲੀ ਨਾਦਰ ਸ਼ਾਹ ਜਿਹੜਾ ਨਾ ਸਾਧ ਸੰਗਤ ਜੀ, ਪਹਿਲੇ ਨਾ ਜਦੋਂ ਨਾਦਰ ਸ਼ਾਹ ਆਇਆ ਤੇ ਅਹਿਮਦ ਸ਼ਾਹ ਉਹਦਾ ਨੌਕਰ ਸੀ, ਉਹਦੀ ਫੌਜ ਦੇ ਵਿੱਚ ਸੀ, ਤੇ ਅਹਿਮਦ ਸ਼ਾਹ ਨੇ ਫਿਰ ਕੀ ਕਰਨਾ ਕੀਤਾ, ਨਾਦਰ ਸ਼ਾਹ ਨੂੰ ਮਾਰ ਕਰਕੇ ਉਹਦੀ ਥਾਂ ਦੇ ਉੱਤੇ ਇਹਨੇ ਆਪ ਕਬਜ਼ਾ ਕਰਨਾ ਕੀਤਾ, ਤੇ ਇਹਨੇ ਬਹੁਤ ਤਕੜੀ ਪਠਾਣਾ ਦੀ ਇਹ ਫੌਜ ਲੈ ਕਰਕੇ ਆਇਆ। ਜਿਸ ਤਰ੍ਹਾਂ ਹੁਣ ਕਵੀ ਰਾਜੀ ਦ੍ਰਿਸ਼ਟਾਂਤ ਦਿੰਦੇ ਹਨ ਕਿ ਕਾਲ ਯਮਨ ਜਿਹੜਾ ਹੈ, ਯਮਨ ਤੋਂ ਪਿਆਰਿਓ ਜਰਾ ਸਿੰਧ ਦਾ ਇੱਕ ਮਿੱਤਰ ਜਿਹੜਾ ਹੈ, ਤਬ ਕੀਨੀ ਹੈ ਕਾਲ ਜਮਨ ਚੜਾਈ। ਜਦੋਂ ਆਪਾਂ ਕ੍ਰਿਸ਼ਨਾ ਅਵਤਾਰ ਪੜ੍ਹਦੇ ਹਾਂ ਉਹਦੇ ਵਿੱਚ ਜਦੋਂ ਖੜਗ ਸਿੰਘ ਮਾਰਿਆ ਜਾਂਦਾ, ਬਹੁਤ ਤਕੜਾ ਮਹਾਬਲੀ ਹੋਇਆ ਖੜਗ ਸਿੰਘ, ਤੇ ਉਹਨੂੰ ਜਦੋਂ ਛਲ ਬਲ ਦੇ ਨਾਲ ਮਾਰਦੇ ਉਹ ਤੋਂ ਬਾਅਦ ਤੇ ਆ ਜਿਹੜਾ ਸੀ ਨਾ ਜਰਾ ਸਿੰਧ, ਉਹਨੇ ਯਮਨ ਦਾ ਰਾਜਾ ਜਿਹੜਾ ਕਾਲ ਯਮਨ ਉਹਨੂੰ ਸਦਨਾ ਕੀਤਾ, ਤੇ ਉਹਨੇ ਆ ਕਰਕੇ ਕ੍ਰਿਸ਼ਨ ਭਗਵਾਨ ਜੀ ਦੇ ਨਾਲ ਜੰਗ ਕੀਤਾ ਸੀ, ਤੇ ਕ੍ਰਿਸ਼ਨ ਜੀ ਨੂੰ ਨਾ ਇੱਥੋਂ ਦੁਆਰਕਾ ਇਹਦੇ ਵਿੱਚੋਂ ਮਥੁਰਾ ਦੇ ਵਿੱਚੋਂ ਉਹਨੇ ਭਜਾ ਦਿੱਤਾ ਸੀ। ਲੱਗਦਾ ਕਿ ਕਵੀ ਰਾਜੀ ਕਹਿੰਦੇ ਕਿ ਲੱਗਦਾ ਉਹੀ ਕਾਲ ਜਮਨ ਦਾ ਰੂਪ ਆ ਬੇਈਮਾਨ ਜਿਹੜਾ ਅਹਿਮਦ ਸ਼ਾਹ ਨੇ ਧਾਰਨ ਕਰਨਾ ਕੀਤਾ, ਇਹਨੇ ਆ ਕਰਕੇ ਪਹਿਲੇ ਦਿੱਲੀ ਨੂੰ ਲੁੱਟਣਾ ਕੀਤਾ, ਦਿੱਲੀ ਤੋਂ ਬਾਅਦ ਇਹ ਜਦੋਂ ਮਥੁਰਾ ਦੇ ਵਿੱਚ ਆਇਆ, ਉਸ ਵੇਲੇ ਸਾਧ ਸੰਗਤ ਜੀ ਮਥੁਰਾ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਕ੍ਰਿਸ਼ਨ ਭਗਵਾਨ ਜੀ ਦਾ, ਆਹ ਦੇਖੋ ਹੁਣ ਆ ਕ੍ਰਿਸ਼ਨ ਅਸ਼ਟਮੀ ਜਿਹੜੀ ਹੈ, ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਸ਼ਾਇਦ ਇੱਕ ਦੋ ਦਿਨ ਦੇ ਵਿੱਚ ਕਦੋਂ ਆਉਣ ਹੀ ਵਾਲਾ ਹੋਏਗਾ, ਇਹੀ ਟਾਈਮ ਦੇ ਵਿੱਚ ਆਉਂਦਾ। ਉਸ ਵੇਲੇ ਵੀ ਸਾਧ ਸੰਗਤ ਜੀ ਕ੍ਰਿਸ਼ਨ ਜਨਮਾਸ਼ਟਮੀ ਜਿਹੜੀ ਹੈ ਮਥੁਰਾ ਮੰਡਲ ਦੇ ਵਿੱਚ ਉਸ ਇਲਾਕੇ ਦੇ ਵਿੱਚ ਬਹੁਤ ਵੱਡੇ ਪੈਮਾਨੇ ਦੇ ਉੱਤੇ ਮਨਾਈ ਜਾਂਦੀ ਸੀ, ਲੱਖਾਂ ਦੀ ਤਾਦਾਦ ਦੇ ਵਿੱਚ ਹਿੰਦੂ ਲੋਕ ਜਿਹੜੇ ਹਨ, ਦਰਸ਼ਨਾਰਥੀ ਜਿਹੜੇ ਹਨ, ਉਹ ਉੱਥੇ ਦਰਸ਼ਨ ਕਰਨ ਦੇ ਲਈ ਆਏ, ਤੇ ਇਹ ਜਦੋਂ ਆਇਆ ਸੀ ਨਾ ਮਥੁਰਾ ਦੇ ਵਿੱਚ, ਤੇ ਇਹਦਾ ਜਿਹੜਾ ਮਨੋਰਥ ਜਿਹੜਾ ਭਾਵ ਕਿ ਕਾਲ ਜਮਨ ਨੇ ਜਿਸ ਤਰ੍ਹਾਂ ਉਹਨੇ ਮਨੋਰਥ ਕੀਤਾ ਸੀ ਕਿ ਮੈਂ ਇਹਨਾਂ ਸਾਰਿਆਂ ਨੂੰ ਮਾਰ ਦੇਵਾਂਗਾ, ਇਸ ਤਰ੍ਹਾਂ ਅਹਿਮਦ ਸ਼ਾਹ ਨੇ ਵੀ ਆਹੀ ਮਨੋਰਥ ਰੱਖਿਆ ਕਿ ਇਹ ਨਿਹੱਥੇ ਲੋਕ ਅਸਲ ਦੇ ਵਿੱਚ ਕਿਹਨੇ ਇਹਨੂੰ ਦੱਸਿਆ, ਇਹ ਸਾਰੇ ਪਿਆਰਿਓ ਨਾ ਨਾਦਰ ਸ਼ਾਹ ਹੋ ਗਿਆ, ਅਹਿਮਦ ਸ਼ਾਹ ਹੋ ਗਿਆ, ਇਹ ਸਾਰੇ ਲੁਟੇਰੇ ਸਨ, ਇਹ ਰਾਜ ਪ੍ਰਬੰਧ ਚਲਾਉਣ ਵਾਲੇ ਨਹੀਂ ਸੀ, ਇਹਨਾਂ ਦਾ ਕੰਮ ਸੀ ਮਾਲ ਤਨ ਲੁੱਟ ਕੇ ਲੈ ਕੇ ਜਾਣਾ। ਕਿਸੇ ਨੇ ਉਹਨੂੰ ਖਬਰ ਦੇ ਦਿੱਤੀ ਕਿ ਇੱਥੇ ਕਾਫਰਾਂ ਦਾ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਮਥੁਰਾ ਦੇ ਵਿੱਚ, ਇਹ ਕਾਫਰ ਪੈਸਾ ਲਿਆਉਂਦੇ ਹਨ ਭਗਵਾਨ ਨੂੰ ਚੜਾਉਂਦੇ, ਇਹਨਾਂ ਦੇ ਕੋਲ ਪੈਸਾ ਬੜਾ ਹੋਵੇਗਾ, ਉਂਝ ਵੀ ਕੋਈ ਬੰਦਾ ਦਰਸ਼ਨਾਂ ਨੂੰ, ਆਪਾਂ ਵੀ ਕਿੱਥੇ ਬਾਹਰ ਅੰਦਰ ਜਾਂਦੇ ਹਾਂ ਪੈਸਾ ਨਾਲ ਰੱਖਦੇ ਹਾਂ, ਇਹਨੂੰ ਇਹ ਖਬਰ ਪਾ ਦਿੱਤੀ ਤੇ ਭਾਈ ਆਪਾਂ ਉੱਥੇ ਜਾ ਕਰਕੇ ਇਹਨਾਂ ਨੂੰ ਲੁੱਟਾਂਗੇ, ਬਹੁਤ ਜ਼ਿਆਦਾ ਮਾਇਆ ਬੜਾ ਪੈਸਾ ਸਾਨੂੰ ਪ੍ਰਾਪਤ ਹੋਵੇਗਾ। ਉਸ ਵੇਲੇ ਸਾਧ ਸੰਗਤ ਜੀ ਅਹਿਮਦ ਸ਼ਾਹ ਨੇ ਕਿਹਾ ਚਲੋ ਭਾਈ ਕੀ ਵੇਖਦੇ ਹੋ ਹਮਲਾ ਕਰ ਦਿਓ, ਤੇ ਨਿਹੱਥੇ ਲੋਕ ਜਿਹੜੇ ਦਰਸ਼ਨਾਰਥੀ ਪਿਆਰਿਓ ਉਹਨਾਂ ਦੇ ਕੋਲ ਕਿਹੜੇ ਕੋ ਸ਼ਸਤਰ ਸੀ, ਉਹ ਪਰਿਵਾਰਾਂ ਦੇ ਨਾਲ ਆਏ, ਇਹਨੇ ਇੰਨੀ ਵੱਡੀ ਉੱਥੇ ਕਤਲੋ ਗਾਰਤ ਕਰਨੀ ਕੀਤੀ ਹੈ, ਬਹੁਤ ਵੱਡੀ ਇਸ ਬੇਈਮਾਨ ਨੇ ਪਾਪੀ ਨੇ ਕਤਲੋ ਗਾਰਤ, ਇੱਕ ਦੋ ਦਿਨ ਦੇ ਵਿੱਚ ਹੀ ਪਿਆਰਿਓ ਹਜ਼ਾਰਾਂ ਦੀ ਤਾਦਾਦ ਦੇ ਵਿੱਚ, 1 ਲੱਖ ਦੇ ਕਰੀਬ ਪਿਆਰਿਓ ਥੋੜੇ ਹੀ ਇੱਕ ਦੋ ਦਿਨਾਂ ਦੇ ਵਿੱਚ ਇਹਨੇ ਬੰਦਿਆਂ ਨੂੰ ਬੀਬੀਆਂ ਨੂੰ ਮਾਰ ਕੇ ਉਹਨਾਂ ਦਾ ਪੈਸਾ ਹੜੱਪ ਕਰਨਾ ਕੀਤਾ, ਜਿਹਦਾ ਨਾਮ ਅਹਿਮਦ ਸ਼ਾਹ ਜਿਹੜਾ ਹੈ ਇਹ ਅਬਦਾਲ, ਅਸਲ ਦੇ ਵਿੱਚ ਇਹ ਅਬਦਾਲੀ ਇਹਨੂੰ ਬੋਲਦੇ ਅਹਿਮਦ ਸ਼ਾਹ ਅਬਦਾਲੀ, ਤੇ ਇਹਨੇ ਹੀ ਸਾਧ ਸੰਗਤ ਜੀ ਜਿਹੜਾ ਅਫਗਾਨਿਸਤਾਨ ਜਿਹੜਾ ਹੈ, ਅਫਗਾਨਿਸਤਾਨ ਦਾ ਇਹਨੇ ਨੀਂਹ ਰੱਖਣਾ ਕੀਤਾ, ਅੱਜ ਵੀ ਅਫਗਾਨਿਸਤਾਨ ਜਿਹੜੇ ਹਨ ਇਹਨੂੰ ਆਪਣਾ ਰੋਲ ਮਾਡਲ ਮੰਨਦੇ ਹਨ, ਅਫਗਾਨਿਸਤਾਨ ਆ ਦੇਸ਼ ਜਿਹੜਾ ਹੈ ਇਹਨੂੰ ਜਨਮ ਦੇਣ ਵਾਲਾ ਹੀ ਪਿਆਰਿਓ ਅਹਿਮਦ ਸ਼ਾਹ ਅਬਦਾਲੀ ਹੈ। ਹੁਣ ਦਸਮੇਸ਼ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਬਚਨ ਕਰ ਦਿੱਤਾ, ਇਹਨੇ ਕੀ ਕੀਤਾ ਜਦੋਂ ਆਇਆ ਸੀ ਨਾ ਇਹਨੇ ਮਾਝੇ ਦੇ ਵਿੱਚ ਜਿੰਨੇ ਵੀ ਪਿਆਰਿਓ ਇਹ ਗਿਲਜੇ ਆ ਜਿੰਨੇ ਵੀ ਨਾਦਰ ਸ਼ਾਹ ਅਹਿਮਦ ਸ਼ਾਹ ਇਹ ਆਉਂਦੇ ਤੇ ਰਾਹ ਜਿਹੜਾ ਪਿਆਰਿਓ ਹਿੰਦੁਸਤਾਨ ਦਾ ਰਾਹ ਜਿਹੜਾ ਪੰਜਾਬ ਤੋਂ ਖੁੱਲਦਾ ਸੀ ਤੇ ਉੱਥੇ ਆ ਕਰਕੇ ਸਭ ਤੋਂ ਪਹਿਲੇ ਇਹ ਪੰਜਾਬੀ ਲੋਕ ਜਿਹੜੇ ਹਨ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਮਾਝਾ ਜਿਹੜਾ ਹੈ ਜਿਹੜਾ ਮਾਝਾ ਇਲਾਕਾ ਮਾਝੇ ਦੇ ਲੋਕਾਂ ਦੇ ਨਾਲ ਟੱਕਰਦੇ ਸਨ ਇਸ ਕਰਕੇ ਮਝਾਇਲੀ ਲੋਕ ਬੜੇ ਸਖ਼ਤ ਬਣ ਗਏ ਬਹੁਤ ਪਿਆਰੇ ਹੋ, ਕਈ ਸਦੀਆਂ ਤੋਂ ਉਹਨਾਂ ਨੇ ਮਾਰ ਕਾਟ ਵੇਖਣੀ ਕੀਤੀ ਹੈ। ਹਰ ਵਾਰੀ ਵੇਖਦੇ ਹਾਂ ਕਿ ਭਾਈ ਜੋ ਵੀ ਹਮਲਾਵਰ ਆਉਂਦਾ ਸਭ ਤੋਂ ਪਹਿਲੇ ਮਜੈਲੀ ਲੋਕਾਂ ਨੂੰ ਮਾਰਦੇ, ਉਹਨਾਂ ਦੇ ਨਾਲ ਇਹਨਾਂ ਦਾ ਟਾਕਰਾ ਪੈਂਦਾ। ਸੋ ਇਹਨੇ ਆਇਆ ਆ ਕਰਕੇ ਮਜੈਲੀ ਲੋਕ ਜਿਹੜੇ ਹਨ ਮਾਝੇ ਕੇ ਉਹਨਾਂ ਦੇ ਨਾਲ ਟਾਕਰਾ ਕਰਨਾ ਕੀਤਾ। ਮਾਝੇ ਨੂੰ ਲੁੱਟ ਕਰਕੇ ਫਿਰ ਬਾਅਦ ਦੇ ਵਿੱਚ ਇਹ ਦਿੱਲੀ ਦੇ ਵੱਲ ਅੱਗੇ ਵਧਿਆ। ਉਸ ਵੇਲੇ ਥੋੜੇ ਕੋ ਸਿੰਘ ਸੀ ਸਾਧ ਸੰਗਤ ਜੀ, ਉਹਨਾਂ ਨੇ ਇਹਦਾ ਪਾਪੀ ਦਾ ਬੇਈਮਾਨ ਦਾ ਡਟ ਕੇ ਮੁਕਾਬਲਾ ਕਰਨਾ ਕੀਤਾ। ਤੇ ਸੂਰ ਬੀੜਤਾ ਦੇ ਨਾਲ ਉਹਨਾਂ ਨੇ ਇਸ ਪਾਪੀ ਨੂੰ ਰੋਕਣ ਦਾ ਯਤਨ ਕੀਤਾ। ਤੇ ਅੱਗੇ ਹੋ ਕਰਕੇ ਸਿੰਘਾਂ ਨੇ ਇਹਦਾ ਜਦੋਂ ਟਾਕਰਾ ਕੀਤਾ ਰੋਕਣਾ ਚਾਹਿਆ। ਹੁਣ ਕਵੀ ਰਾਜ ਜੀ ਵੀ ਦੱਸਦੇ ਕਿ ਭਾਈ ਕਿ ਚਲੋ ਇੱਥੇ ਤਾਂ ਮੁੱਠੀ ਭਰ ਸਿੱਖ ਸਨ, ਦੂਜੇ ਪਾਸੇ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਲੈ ਕਰਕੇ ਆਇਆ, ਉਹ ਇਹਦਾ ਮੁਕਾਬਲਾ ਕਿਸ ਤਰ੍ਹਾਂ ਕਰ ਸਕਦੇ? ਤੇ ਇਹਨਾਂ ਨੇ ਜਿਹੜੇ ਵੀ ਸਿੰਘਾਂ ਨੇ ਮੁਕਾਬਲਾ ਕੀਤਾ ਉਹਨਾਂ ਨੂੰ ਮਾਰ ਕੁੱਟ ਕਰਕੇ ਉਹਨਾਂ ਨੂੰ ਖਤਮ ਕਰਕੇ ਫਿਰ ਇਹਨੇ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਪ੍ਰਵੇਸ਼ ਕਰਨਾ ਕੀਤਾ। ਤੇ ਫਿਰ ਵੀ ਪਿਆਰਿਓ ਗੁਰੂ ਕੇ ਸਿੱਖਾਂ ਨੇ ਇਹਦੇ ਨਾਲ ਟਾਕਰਾ ਕਰਕੇ ਗੁਰੀਲਾ ਜੰਗ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਦੇ ਬੰਦਿਆਂ ਨੂੰ, ਸਿਪਾਹੀਆਂ ਨੂੰ ਮਾਰਨਾ ਕੀਤਾ। ਤੇ ਆ ਦੁਸ਼ਟ ਜਿਹੜਾ ਹੈ ਇਹਨੂੰ ਬਹੁਤ ਭਾਰੀ ਕਸ਼ਟ ਜਿਹੜਾ ਪ੍ਰਾਪਤ ਹੋਇਆ, ਕਿਉਂਕਿ ਗੁਰੂ ਕਾ ਖਾਲਸਾ ਪਿਆਰਿਓ ਇਹ ਗਿਣਤੀ ਨਹੀਂ ਕਰਦਾ। ਸੂਰਮਾ ਜਿਹੜਾ ਨਾ ਪਿਆਰਿਓ, ਮਹਾਰਾਜ ਨੇ ਕਿਹਾ ਨਾ, ਸੂਰ ਕੇ ਸਨਮੁਖ ਰਣ ਤੇ ਡਰ ਪੈ ਸਤੀ ਕੇ ਸਾਚੇ ਭਾਂਡੇ। ਇਹ ਦ੍ਰਿਸ਼ਟਾਂਤ ਦਿੱਤਾ ਕਿ ਸੂਰਮਾ ਜਿਹੜਾ ਜੇ ਜੰਗ ਦੇ ਵਿੱਚ ਉਤਰ ਜਾਵੇ ਫਿਰ ਅੱਗੇ ਜਾ ਕਰਕੇ ਪੁੱਛੇ ਕਿ ਜੀ ਅੱਗੇ ਕੌਣ ਆਉਣ ਵਾਲਾ, ਜੀ ਕਿਹਦੇ ਨਾਲ ਜੰਗ ਹੈ, ਕਿੰਨੇ ਕੋ ਬੰਦੇ, ਕਿੰਨੇ ਉਹਨਾਂ ਦੇ ਕੋਲ ਸ਼ਸਤਰ ਹਨ। ਉਹ ਸੂਰਮਾ ਜਦੋਂ ਕੋਈ ਬੰਦਾ ਜੰਗ ਦੇ ਮੈਦਾਨ ਦੇ ਵਿੱਚ ਰਣ ਤੱਤੇ ਵਿੱਚ ਉਤਰ ਕਰਕੇ ਪੁੱਛੇ ਉਹ ਸੂਰਮਾ ਨਹੀਂ ਹੁੰਦਾ। ਤੇ ਗੁਰੂ ਕੇ ਖਾਲਸੇ ਪਿਆਰਿਆ ਥੋੜੀ ਕੋ ਮੰਨਦੇ, ਉਹਨਾਂ ਨੇ ਕਿਹਾ ਜੋ ਮਰਜ਼ੀ ਅਸੀਂ ਗਿਣਤੀ ਮਿਣਤੀ ਦੇ ਉੱਤੇ ਯਕੀਨ ਨਹੀਂ ਕਰਦੇ ਹਾਂ। ਲਰਬੋ ਮਰਬੋ ਜੂਜਬੋ ਇਹ ਸਤਰਨ ਕੇ ਇਹ ਸੁਪਟਨ ਕੇ ਕਾਮ। ਇਹ ਤਾਂ ਸਿੰਘਾਂ ਦਾ ਪਿਆਰਿਓ ਧਰਮ ਹੀ ਹੈ ਕਿ ਧਰਮ ਦੇ ਲਈ ਦੇਸ਼ ਕੌਮ ਨੂੰ ਬਚਾਉਣ ਦੇ ਲਈ ਜੰਗ ਕਰਨਾ। ਤੇ ਨਿਰਭੀਕ ਹੋ ਕਰਕੇ ਕਾਨਣ ਜੰਗਲ ਦੇ ਵਿੱਚ ਜਿਸ ਤਰ੍ਹਾਂ ਸ਼ੇਰ ਲੜਦਾ ਇਸ ਤਰ੍ਹਾਂ ਸ਼ੇਰ ਦੇ ਵਾਂਗੂ ਸਿੰਘਾਂ ਨੇ ਜੰਗ ਕਰਨਾ ਕੀਤਾ। ਇੱਕ ਥਾਂ

0: ਝਟਕਾ ਕਰਕੇ ਜਿੰਨੇ ਇਹਦੇ ਬੰਦੇ ਜਿਹੜੇ ਹਨ ਉਹਨਾਂ ਨੂੰ ਇਹਨੇ ਆਦੇਸ਼ ਦਿੱਤਾ ਕਿ ਆਪਣੇ ਵਰਸ਼ੇ ਭਾਲੇ ਜਿਹੜੇ ਉਹਨਾਂ ਦੇ ਉੱਤੇ ਇਹ ਹਿੰਦੁਸਤਾਨੀ ਲੋਕ ਪੰਜਾਬੀਆਂ ਦੇ ਸਿਰ ਜਿਹੜੇ ਹਨ ਤੁਸੀਂ ਟੰਗ ਦਿਓ, ਲੋਕਾਂ ਦੇ ਮਨ ਦੇ ਵਿੱਚ ਭੈ ਪੈਦਾ ਹੋਵੇ। ਇਸ ਤਰ੍ਹਾਂ ਇਹ ਜਿਹੜੇ ਹਨ ਬੇਈਮਾਨ ਰਾਜੇ ਮਹਾਰਾਜੇ ਬੜੇ ਹੋਏ ਹਨ। ਹੁਣ ਪਿਆਰਿਓ ਕਿੰਨੀ ਇਹ ਵਿਵਸਥਾ ਜਿਹੜੀ ਹੈ, ਕੋਈ ਬੰਦਾ ਕੋਈ ਮਰਿਆ ਹੋਇਆ ਬੰਦਾ ਉਹਦਾ ਸਿਰ ਜਿਹੜਾ ਨੇਜੇ ਤੇ ਟੰਗ ਕੇ ਚਲੋ, ਉਹਦਾ ਲਹੂ ਚੁੰਦਾ ਬਸਤਰ ਆਪਣੇ ਭਿੱਜ ਜਾਂਦੇ ਹਨ, ਸਾਰਾ ਜਿੱਥੋਂ ਵੀ ਲੰਘਦੇ ਲਹੂ ਲੁਹਾਨ ਧਰਤੀ ਹੋ ਜਾਂਦੀ ਹੈ। ਕਿੰਨਾ ਕੁ ਬੰਦਾ ਜਿਹੜਾ ਹੈ ਕੋਈ ਬੁੱਚੜ ਵੀ ਜਿਹੜਾ ਜਿਹੜਾ ਪਿਆਰਿਓ ਕਸਾਈ ਘਰ ਦੇ ਵਿੱਚ ਕੰਮ ਕਰਨ ਵਾਲਾ, ਉਹ ਵੀ ਇਹੋ ਜਿਹੇ ਹਰਕਤਾਂ ਨਹੀਂ ਕਰਦਾ ਜਿਹੋ ਜਿਹੀਆਂ ਹਰਕਤਾਂ ਇਹਨਾਂ ਨੇ ਕਰਦੀਆਂ ਕੀਤੀਆਂ। ਇਸ ਤਰ੍ਹਾਂ ਹੀ ਪਿਆਰਿਓ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਇਹ ਤਾਂ ਅਹਿਮਦ ਸ਼ਾਹ ਦੀ ਗੱਲ ਹੈ ਤੇ ਇਹੋ ਜਿਹੇ ਔਰ ਵੀ ਕਈ ਰਾਜੇ ਮਹਾਰਾਜੇ ਹੋਏ। ਚੰਗੇਜ਼ ਖਾਨ ਦੇ ਬਾਬਤ ਵੀ ਕਿਹਾ ਜਾਂਦਾ, ਉਹਦਾ ਤਾਂ ਇਹ ਬਹੁਤ ਗੰਦਾ ਇਤਿਹਾਸ ਸੀ। ਉਹਨੇ ਇੱਕ ਉਹਦੇ ਆਪਣੇ ਜ਼ਮਾਨੇ ਦੇ ਵਿੱਚ ਇੰਨਾ ਕਤਲੋ ਗਾਰਦ ਕਰਨਾ ਕੀਤਾ, ਪੂਰੀ ਦੁਨੀਆਂ ਦੀ ਆਬਾਦੀ ਉਹਨੇ ਘਟਾ ਦਿੱਤੀ ਸੀ। ਇੰਨੇ ਬੰਦੇ ਜਿਹੜੇ ਹਨ ਉਹਨੇ, ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਦੁਨੀਆਂ ਦੀ ਆਬਾਦੀ ਜਿੰਨੀ ਸੀ ਨਾ, ਤੇ ਉਹਨੇ 30% ਬੰਦਿਆਂ ਨੂੰ ਹੀ ਮਾਰ ਦਿੱਤਾ ਪੂਰੀ ਦੁਨੀਆਂ ਦੇ ਵਿੱਚ, ਤੇ ਇੰਨੀ ਆਬਾਦੀ ਘਟ ਗਈ ਸੀ। ਤੇ ਉਹਦਾ ਇੱਕ ਇਹ ਸੀ ਕਿ ਜਿੱਥੇ ਵੀ ਜਾ ਕਰਕੇ ਉਹਨੇ ਰਾਜ ਕਰਨਾ, ਉੱਥੇ ਆਪਣੇ ਸਿਪਾਹੀਆਂ ਨੂੰ ਬੋਲਦਾ ਕਿ ਉਸ ਇਲਾਕੇ ਦੇ ਬੰਦਿਆਂ ਨੂੰ ਮਾਰੋ, ਮਾਰ ਕਰਕੇ ਉਹਨਾਂ ਦੇ ਸਿਰ ਚਟਕਾਓ, ਸਿਰ ਚਟਕਾ ਕਰਕੇ ਤੇ ਉਹ ਕੱਟਿਆ ਹੋਇਆ ਸਿਰ ਜਿਹੜਾ ਜਿੱਥੇ ਉਹਨਾਂ ਦਾ ਇੱਕ ਪਹਾੜ ਬਣਾਉਣਾ ਕਰੋ, ਇੱਕ ਵੱਡਾ ਸਾਰਾ ਪਹਾੜ ਬਣਾ ਕਰਕੇ ਉਹਦੇ ਉੱਤੇ ਉਹਦੀ ਕੁਰਸੀ ਡਾਈ ਜਾਂਦੀ ਹੈ ਉਹ ਕੱਟੇ ਹੋਏ ਸਿਰਾਂ ਦੇ ਉੱਤੇ। ਫਿਰ ਇਹ ਪਿਆਰਿਓ ਕਿਸੇ ਤਰ੍ਹਾਂ ਨਾਲ ਉਹਦੇ ਉੱਤੇ ਚੜ ਕਰਕੇ ਬੈਂਦਾ ਸੀ। ਫਿਰ ਸਾਰੇ ਲੋਕਾਂ ਨੂੰ ਨਾ ਉੱਥੋਂ ਦੇ ਜਿਹੜੇ ਬੱਚੇ ਕੁੱਤੇ ਲੋਕਾਂ ਨੂੰ ਬੁਲਾ ਕਰਕੇ ਦੱਸਦਾ ਕਿ ਦੇਖੋ ਮੇਰਾ ਨਾਮ ਚੰਗੇਜ਼ ਖਾਨ ਹੈ, ਜਿਹੜਾ ਅੜੇਗਾ ਉਹਦਾ ਇਹ ਹਸ਼ਰ ਹੋਵੇਗਾ, ਅੱਜ ਤੁਸੀਂ ਬਚ ਗਏ, ਦੁਬਾਰਾ ਜੇ ਕੋਈ ਮੇਰੇ ਨਾਲ ਜੰਗ ਕੀਤੀ ਤੁਹਾਡਾ ਸਿਰ ਵੀ ਇਹਨਾਂ ਦੇ ਵਿੱਚੋਂ ਤੁਹਾਨੂੰ ਲੱਭਣਾ ਪੈਣਾ ਕਰਕੇ ਲੋਕ ਡਰ ਜਾਂਦੇ ਸਨ। ਇਸ ਤਰ੍ਹਾਂ ਹੀ ਇਸ ਬੇਈਮਾਨ ਨੇ ਵੀ 20,000 ਦੇ ਕਰੀਬ ਬੰਦਿਆਂ ਨੂੰ ਮਾਰ ਕਰਕੇ ਉਹਨਾਂ ਦੇ ਸਿਰ ਜਿਹੜੇ ਨੇਜੇ ਤੇ ਟੰਗਣੇ ਕੀਤੇ। ਤੇ ਕਿਤ ਕਿਤ ਰਹੇ, ਫਿਰ ਥੋੜੇ ਬਾੜੇ ਸਿੱਖ ਜਿਹੜੇ ਪਿਆਰੇ ਹੋਏ ਨੇ ਇੰਨਾ ਕਤਲੋ ਗਾਰਦ ਕੀਤਾ, ਉਹ ਜੰਗਲਾਂ ਦੇ ਵਿੱਚ ਲੋਕ ਭੱਜ ਕਰਕੇ ਜਾਨਾਂ ਬਚਾਉਣੀਆਂ ਕੀਤੀਆਂ। ਤੇ ਤਿਸ ਰਣ ਕੋ ਭਾਵ ਕੇ ਉਹ ਰਣ ਜਿਹੜਾ ਹੈ ਜੋ ਹੋਇਆ ਜੋ ਘੱਲੂਕਾਰਾ ਹੋਇਆ। ਅਸਲ ਦੇ ਵਿੱਚ ਪਿਆਰਿਓ ਇੱਥੇ ਕਵੀ ਰਾਜ ਜੀ ਦੀ ਕਲਮ ਉਕਾਈ ਹੋਈ ਹੈ, ਭਾਵ ਕਿ ਇਹਨਾਂ ਨੇ ਇਹ ਦੋਵੇਂ ਇਤਿਹਾਸ ਨੂੰ ਇੱਕ ਪਾਸੇ ਜੋੜ ਦਿੱਤਾ। ਅਹਿਮਦ ਸ਼ਾਹ ਜਦੋਂ ਆਇਆ ਸੀ ਨਾ ਪਿਆਰਿਓ, ਤੇ ਉਸ ਵੇਲੇ ਇਹਨੇ ਜ਼ਿਆਦਾ ਹਮਲਾ ਪੰਜਾਬ ਦੇ ਉੱਤੇ ਨਹੀਂ ਕੀਤਾ, ਲੇਕਿਨ ਜਦੋਂ ਦਿੱਲੀ ਨੂੰ ਤੇ ਮਥੁਰਾ ਨੂੰ ਲੁੱਟ ਕਰਕੇ ਜਦੋਂ ਆ ਜਿਹੜਾ ਹੈ ਪਾਣੀਪਤ ਦੀ ਲੜਾਈ ਹੋਈ ਸੀ ਮਰਹੱਟਿਆਂ ਦੇ ਨਾਲ, ਉਹ ਤੋਂ ਬਾਅਦ ਪਹਿਲੇ ਇਹ ਆਇਆ ਆ ਕਰਕੇ ਦਿੱਲੀ ਨੂੰ ਮਥੁਰਾ ਨੂੰ ਲੁੱਟ ਕਰਕੇ ਲੈ ਕੇ ਚੱਲ ਗਿਆ। ਉਹ ਤੋਂ ਬਾਅਦ ਦੁਬਾਰਾ ਜਦੋਂ ਪਿਆਰਿਓ ਆਇਆ ਤੇ ਫਿਰ ਵੱਡਾ ਆ ਜਿਹੜਾ ਮਰਾਠਿਆਂ ਦੇ ਨਾਲ ਪਾਣੀਪਤ ਦੇ ਵਿੱਚ ਜਿੱਥੇ ਲੜਾਈ ਹੋਈ, ਉਹ ਤੋਂ ਬਾਅਦ ਜਦੋਂ ਗਿਆ ਸਿੱਖਾਂ ਦੇ ਨਾਲ ਇਹਦਾ ਟਾਕਰਾ ਹੋਇਆ, ਸਿੱਖਾਂ ਨੇ ਬਹੁ ਬੱਚੀਆਂ ਜਿਹੜੀਆਂ ਹਨ ਉਹਨਾਂ ਨੂੰ ਛਡਾਉਣਾ ਕੀਤਾ, ਇਹਨੂੰ ਬੜੀ ਅੱਗ ਲੱਗ ਗਈ। ਉਸ ਤੋਂ ਬਾਅਦ ਪਿਆਰਿਓ ਕੁਛ ਸਮੇਂ ਤੋਂ ਬਾਅਦ, ਇੱਕ ਦੋ ਸਾਲ ਤੋਂ ਬਾਅਦ ਇਹਨੇ ਹਮਲਾ ਕਰਨਾ ਕੀਤਾ ਤੇ ਉਹ ਕੁੱਪ ਰਹੀੜਾ ਜਿਹੜਾ ਇਲਾਕਾ ਜਿਹੜਾ ਹੈ ਮਲੇਰਕੋਟਲੇ ਦੇ ਲਾਗੇ, ਇੱਥੇ ਉਹ ਗਹਿ ਗੱਜ ਦੀ ਲੜਾਈ ਹੋਈ ਜਿਹਨੂੰ ਆਪਾਂ ਵੱਡਾ ਘੱਲੂਕਾਰਾ ਬੋਲਦੇ ਹਾਂ। ਇਹਦਾ ਇਤਿਹਾਸ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਉਸ ਗ੍ਰੰਥ ਦੇ ਵਿੱਚ ਛੋਟਾ ਘੱਲੂਕਾਰਾ ਵੱਡਾ ਘੱਲੂਕਾਰਾ ਆਦਿਕ ਇਤਿਹਾਸ ਤੇ ਉਹਨਾਂ ਨੇ ਮਹਾਂਪੁਰਖਾਂ ਨੇ ਭਾਈ ਰਤਨ ਸਿੰਘ ਜੀ ਨੇ ਬਹੁਤ ਵਿਸਥਾਰ ਦੇ ਨਾਲ ਜੋ ਅੱਖੀ ਡਿੱਠਾ ਹਾਲ ਜਿਹੜਾ ਉਹਨਾਂ ਨੇ ਬਿਆਨ ਕਰਨਾ ਕੀਤਾ। ਤੇ ਉੱਥੇ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਇਹ ਮਲੇਸ਼ ਸਾਰੇ ਇਕੱਠੇ ਹੋ ਗਏ ਤੇ ਇਹਨੇ ਇਸ ਤਰ੍ਹਾਂ ਐਲਾਨ ਕਰ ਦਿੱਤਾ ਕਿ ਭਾਈ ਸਿੰਘਾਂ ਦਾ ਮੈਨੇ ਖੁਰਾ ਖੋਜ ਮਿਟਾ ਦੇਣਾ ਹੈ। ਤੇ ਇਸ ਤਰ੍ਹਾਂ ਸਿੱਖਾਂ ਦਾ ਕਤਲੋ ਗਾਰਦ ਵੱਡਾ ਘੱਲੂਕਾਰਾ ਜਦੋਂ ਹੋਇਆ, ਉਸ ਤੋਂ ਬਾਅਦ ਇਹਦੇ ਬੰਦਿਆਂ ਨੇ ਕਹਿ ਦਿੱਤਾ ਕਿ ਜੀ ਅਸੀਂ ਤਾਂ ਸਿੰਘਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ, ਸਿੰਘਾਂ ਦੇ ਘਰ ਦੀਆਂ ਕੁੱਤੇ ਬਿੱਲੀਆਂ ਜਿਹੜੀਆਂ ਉਹਨਾਂ ਨੂੰ ਮਾਰ ਕਰਕੇ, ਉਹਨਾਂ ਦੇ ਪਸ਼ੂਆਂ ਨੂੰ ਮਾਰ ਕਰਕੇ। ਇਹ ਕਹਿੰਦਾ ਸੀ ਕਿ ਇਹਨਾਂ ਨੂੰ ਤਾਂ ਮਾਰ ਹੀ ਦਿੱਤਾ, ਇਹਨਾਂ ਦੇ ਜਾਨਵਰਾਂ ਨੂੰ ਵੀ ਅਸੀਂ ਮਾਰ ਦਿੱਤਾ।
1: ਪੰਜ ਰਜਤ ਪਣ ਸਿਰਕੇ ਕਰੇ।
0: ਤੇ ਉਹ ਤੋਂ ਬਾਅਦ ਇਹਨੇ ਫਿਰ ਅਲਾਉਂਸ ਕਰਨਾ ਕੀਤਾ, ਕਿਉਂਕਿ ਇਹਨੇ ਵੇਖਿਆ ਕਿ ਹਿੰਦੁਸਤਾਨ ਦੇ ਉੱਤੇ ਮੈਂ ਹਮਲਾ ਕਰਦਾ, ਕਿਹਦੀ ਜ਼ਰੂਰਤ ਨਹੀਂ ਹੁੰਦੀ, ਕੋਈ ਮੇਰੇ ਅੱਗੇ ਨਹੀਂ ਖੜਦਾ, ਲੇਕਿਨ ਇਹ ਕਿਹੜੀ ਬਲਾ, ਇਹ ਸਿੰਘ ਮੇਰੇ ਅੱਗੇ ਖੜ ਜਾਂਦੇ, ਮੇਰੇ ਨਾਲ ਟਾਕਰਾ ਕਰਦੇ ਹਨ। ਇਹਨੂੰ ਪਤਾ ਸੀ ਕਿ ਭਾਈ ਜੇ ਇਹਨਾਂ ਦੀ ਲੱਕ ਨਾ ਤੋੜੀ ਜਾਵੇ ਤੇ ਇਹਨਾਂ ਨੇ ਕੱਲ ਮੈਨੂੰ ਮਾਰ ਦੇਣਾ, ਇਹ ਕੱਲ ਰਾਜ ਕਰਨਗੇ। ਇਸ ਕਰਕੇ ਨਾ ਪਿਆਰਿਓ ਇਹਨੇ ਇਨਾਮ ਰੱਖਣਾ ਕੀਤਾ ਕਿਹਾ ਕਿ ਜਿਹੜਾ ਵੀ ਸਿੱਖਾਂ ਦਾ ਸਿਰ ਝਟਕਾ ਕੇ ਲੈ ਕੇ ਆਵੇਗਾ ਉਹਨੂੰ ਪੰਜ ਰਜਤ ਪਣ ਜੋ ਹੈ, ਭਾਵ ਕਿ ਪੰਜ ਚਾਂਦੀ ਦਾ ਸਿੱਕਾ ਜਿਹੜਾ ਹੈ ਇੱਕ ਸਿਰ ਦੇ ਬਦਲੇ ਉਹਨੂੰ ਇਨਾਮ ਦਿੱਤਾ ਜਾਵੇਗਾ। ਇਹ ਲਾਲਚ ਲਾਈ ਕੇ ਨਗਰਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਉਹ ਲਾਲਚ ਦੇ ਵੱਸ ਸਿੱਖਾਂ ਨੂੰ, ਬੱਚਿਆਂ ਨੂੰ, ਬੱਚਾ ਵੀ ਕੋਈ ਮਿਲ ਜਾਵੇ ਸਿੱਖਾਂ ਦਾ, ਲੇਕਿਨ ਨਿਸ਼ਾਨੀ ਚਾਹੀਦੀ ਸਿਰ ਦੇ ਕੇਸ, ਮੋਨਾ ਨਹੀਂ, ਸਿਰ ਦੇ ਕੇਸ ਚਾਹੀਦੇ, ਲਟਕੇ ਹੋਏ ਕੇਸ। ਉਹ ਲੋਕ ਪਿਆਰਿਓ ਜਿਸ ਤਰ੍ਹਾਂ ਆਪਾਂ ਕੋਈ ਸਬਜ਼ੀ ਲਟਕਾ ਕਰਕੇ ਲਮਕਾ ਕਰਕੇ ਲੈ ਕੇ ਜਾਂਦੇ ਨਾ, ਇਸ ਤਰ੍ਹਾਂ ਸਿੱਖਾਂ ਦੇ ਕੇ ਸਿਰ ਦੇ ਨਾਲ ਜੂੜਾ ਪਕੜ ਕਰਕੇ ਉਹਦੇ ਸਿਰ ਲਟਕਾ ਕਰਕੇ ਇਹਦੇ ਅੱਗੇ ਰੱਖਦੇ, ਇਹਦੇ ਬੰਦਿਆਂ ਦੇ ਅੱਗੇ ਰੱਖਦੇ, ਉਹਨਾਂ ਨੂੰ ਇਨਾਮ ਪ੍ਰਾਪਤ ਹੁੰਦਾ ਸੀ। ਇਸ ਤਰ੍ਹਾਂ ਇਹਨੇ ਦੁਸ਼ਟ ਨੇ ਪਿਆਰਿਓ ਬਹੁਤ ਕੁਕਰਮ ਕਰਨਾ ਕੀਤਾ ਤੇ ਲਾਹੌਰ ਦੇ ਬਾਜ਼ਾਰ ਦੇ ਵਿੱਚ ਤੇ ਇਹਨੇ ਬਾਅਦ ਦੇ ਵਿੱਚ ਲਾਹੌਰ ਦਾ ਬਾਜ਼ਾਰ ਜਿਹੜਾ ਨਖਾਸ ਚੌਂਕ ਦੇ ਵਿੱਚ ਤੇ ਕਈ ਹਜ਼ਾਰ ਸਿੱਖਾਂ ਦੇ ਪਿਆਰਿਓ ਸਿਰ ਝਟਕਾ ਕਰਕੇ ਉੱਥੇ ਕਿਲੇ ਦੇ ਨਾਲ ਬਰਛੇ ਟੰਗ ਕਰਕੇ ਜਾਂ ਦਰਖਤਾਂ ਦੇ ਉੱਤੇ ਕੇਸਾਂ ਦੇ ਨਾਲ ਸਿੱਖਾਂ ਦੇ ਸਿਰਾਂ ਨੂੰ ਲਟਕਾਉਣਾ ਕੀਤਾ। ਤੇ ਜਦੋਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਰਚਨਾ ਕਰਨੀ ਕੀਤੀ, ਇਹ ਆਪਾਂ ਸ਼ਰਾਬ ਤਾਂ ਨਹੀਂ ਕਹਿ ਸਕਦੇ ਹਾਂ ਪਿਆਰਿਓ, ਅਸਲ ਦੇ ਵਿੱਚ ਦੇਖੋ ਗੱਲ ਕੀ ਸੀ ਕਿ ਇਹ ਜਿਹੜੇ ਮਸੰਦ ਜਿਹੜੇ ਸਨ ਉਹਨਾਂ ਨੇ ਬੇਈਮਾਨੀ ਕਰਨੀ ਸ਼ੁਰੂ ਕਰ ਦਿੱਤੀ, ਪੈਸਾ ਖਾਣਾ ਸ਼ੁਰੂ ਕਰ ਦਿੱਤਾ, ਕੱਚਾ ਮਾਲ ਜਿਹੜਾ ਹੈ ਉਹ ਗੁਰੂ ਘਰ ਦੇ ਵਿੱਚ ਲਾ ਰਹੇ ਸਨ। ਤੇ ਮਹਾਰਾਜ ਨੇ ਕਿਹਾ ਕਿ ਭਾਈ ਤੁਸੀਂ ਇਹ ਕਿਉਂ ਕਰਦੇ ਹੋ, ਵਧੀਆ ਉਸਾਰੀ ਦਾ ਕੰਮ ਕਰਨਾ ਕਰੋ। ਤੇ ਮਹਾਰਾਜ ਜੀ ਨੇ ਫਿਰ ਇਹਨਾਂ ਦੇ ਤਾਈਂ ਮਸੰਦਾਂ ਦੇ ਤਾਈਂ ਇਹ ਬਚਨ ਕਰਨਾ ਕੀਤਾ ਕਿ ਮਸੰਦੋ ਕਿ ਗੁਰੂ ਘਰ ਦਾ ਪੈਸਾ ਲੈ ਕਰਕੇ ਗੁਰੂ ਘਰ ਦੇ ਵਿੱਚ ਨਹੀਂ ਲਾਉਂਦੇ ਹੋ, ਆਪਣੇ ਜੇਬ ਭਰੀ ਜਾਂਦੇ ਹੋ, ਤੁਹਾਡੀਆਂ ਜੜ੍ਹਾਂ ਉਖੜ ਜਾਣਗੀਆਂ। ਤੇ ਆ ਜਿਹੜਾ ਨਾ ਤੀਰਥ ਜਿਹੜਾ ਹਰਿਮੰਦਰ ਸਾਹਿਬ ਜਿਹੜਾ ਨਾ, ਤੇ ਮਹਾਰਾਜ ਜੀ ਨੇ ਨੀਵ ਦੀ ਸੇਵਾ ਤਾਂ ਆਪ ਕਰਾਈ, ਉਹ ਤੋਂ ਬਾਅਦ ਮਹਾਰਾਜ ਜੀ

ਤੇ ਉਹ ਬੰਦੇ ਪਿਆਰੇ ਉਹ ਕਈ ਉਹਨਾਂ ਦੇ ਵਿੱਚੋਂ ਜਿਹੜੇ ਚੰਗੇ ਸੀ ਨਾ ਕਹਿਣ ਲੱਗੇ ਕਿ ਭਾਈ ਤੂੰ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਤੇ ਤੂੰ ਚੋਰੀ ਛੁਪੀ ਭੱਜ ਕੇ ਜਾ ਰਿਹਾ। ਕੱਲ ਲੋਕਾਂ ਨੇ ਕਹਿਣਾ ਕਿ ਦੇਖੋ ਤੁਸੀਂ ਕਹਿੰਦੇ ਹੱਠੀ ਸਿੰਘ ਬੜਾ ਜੋਧਾ ਹੈ, ਇਹ ਗੁਰੂ ਹੈ ਡਰਦਾ ਨਹੀਂ, ਇਹਨੇ ਡਟ ਕੇ ਮੁਕਾਬਲਾ ਕੀਤਾ, ਲੇਕਿਨ ਇਹ ਤਾਂ ਦੁੰਮ ਦਬਾ ਕੇ ਦੌੜ ਗਿਆ।

0: ਜਿਹੜੀ ਆ ਗੁਰੂ ਮਹਾਰਾਜ ਜੀ ਦੀ ਕਰਦਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ। ਮਹਾਰਾਜ ਜੀ ਨੇ ਨਗਾਰੇ ਧੌਂਸੇ ਵਜਾਏ, ਮਹਾਰਾਜ ਜੀ ਨੇ ਤਾੜੀ ਵਜਾਈ, ਲਲਕਾਰਾ ਦਿੱਤਾ, ਹਿੰਦ ਪੀਰ ਮੇਰਵਦ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਕਿਲੇ ਤੋਂ ਬਾਹਰ ਨਿਕਲੇ, ਗੜੀ ਤੋਂ ਬਾਹਰ ਨਿਕਲੇ ਸਨ।
1: ਅਲਪ ਬੈਸ ਕਛ ਨਹੀਂ ਵਿਚਾਰਾ,
0: ਤੇ ਅਲਪ ਬੈਸ ਇਹਨੂੰ ਜਦੋਂ ਕਈਆਂ ਨੇ ਕਹਿ ਦਿੱਤਾ, ਭਾਈ ਤੂੰ ਇੰਜ ਕਿਉਂ ਜਾ ਰਿਹਾ, ਤੂੰ ਵੀ ਨਗਾਰਾ ਧੌਂਸਾ ਵਜਾ, ਚੜ੍ਹਦੀ ਜਵਾਨੀ ਵਾਲੀ ਉਮਰ ਹੈ, ਇਹਨੇ ਚੰਗਾ ਮਾੜਾ ਵਿਚਾਰ ਨਹੀਂ ਕੀਤਾ। ਤੇ ਉਸ ਵੇਲੇ ਘਰ ਘੋੜੇ ਦੇ ਉੱਤੇ ਚੜ ਗਿਆ ਤੇ ਨਾਲਦਿਆਂ ਨੂੰ ਨਗਾਰਤੀਆਂ ਨੂੰ ਬੋਲਦਾ, ਕਹਿੰਦਾ ਕਿ ਭਾਈ ਤੁਸੀਂ ਉੱਚੀ ਧੁਣ ਦੇ ਵਿੱਚ ਨਗਾਰੇ ਧੌਂਸੇ ਵਜਾਓ, ਤੇ ਫਿਰ ਇਹੋ ਜਿਹਾ ਤਿਲਾਵਾ ਦਿਓ, ਲਲਕਾਰਾ ਦਿਓ ਉਹਨਾਂ ਨੂੰ ਕਿ ਭਾਈ ਹੱਠੀ ਸਿੰਘ ਜਿਹੜਾ ਹੈ ਇਹ ਤੁਹਾਡੇ ਵਿੱਚੋਂ ਦੀ ਲੰਘ ਰਿਹਾ, ਜੇ ਰੋਕਣਾ ਤੇ ਰੋਕੋ। ਜਿਹੜੇ ਪਿਆਰਿਓ ਦਿਨ ਦੇ ਵਿੱਚ ਆਕੀ ਬਣ ਕਰਕੇ ਜਿਹੜੇ ਰੁਕੇ ਸਨ, ਤੇ ਫਿਰ ਮਲੇਛਾ ਨੂੰ ਉਹਨਾਂ ਨੂੰ ਪਤਾ ਚੱਲ ਗਿਆ, ਉਹ ਵੀ ਅਵੇਸਲੇ ਸਨ ਪਿਆਰਿਓ, ਉਹਨਾਂ ਨੇ ਵੀ ਚੱਲ ਜਾਣਾ ਸੀ, ਲੇਕਿਨ ਇਹਨੇ ਪੁੱਠਾ ਪੰਗਾ ਲੈ ਲਿਆ। ਉਹ ਬੰਦੇ ਜਿਹੜੇ ਸੁੱਤੇ ਪਏ ਉਹਨਾਂ ਨੂੰ ਜਗਾ ਦਿੱਤਾ, ਉਹ ਕਹਿਣ ਲੱਗੇ ਜੀ ਇਹ ਲਲਕਾਰਾ ਸਾਨੂੰ ਦੇ ਰਿਹਾ, ਨਗਾਰੇ ਧੌਂਸੇ ਵਜਾ ਕਰਕੇ ਜਾ ਰਿਹਾ। ਉਹਨਾਂ ਨੇ ਵੀ ਪਹਿਲੇ ਤਾਂ ਭੁੱਲ ਹੀ ਗਏ, ਲੇਕਿਨ ਇਹਨੇ ਜਦੋਂ ਆਹ ਕੰਮ ਕੀਤਾ ਉਹ ਤੋਂ ਬਾਅਦ ਉਹ ਵੀ ਮਲੇਸ਼ ਆ ਗਏ, ਤੇ ਇੱਕ ਬਹੁਤ ਵੱਡਾ ਦਸਤਾ ਜਿਹੜਾ ਹੈ ਉਹ ਆ ਕਰਕੇ ਇਹਦੇ ਉੱਤੇ ਪੈ ਗਿਆ। ਤੇ ਉਸ ਵੇਲੇ ਇਹਦੇ ਬੰਦੇ ਜਿਹੜੇ ਤੇ ਕਈਆਂ ਨੇ ਕਿਹਾ ਕਿ ਦੇਖ ਹੱਠੀ ਸਿੰਘ ਇੱਥੇ ਸਿਆਣਪ ਇਹੀ ਹੈ, ਆਪਾਂ ਚੁੱਪ ਚਾਪ ਨਿਕਲ ਚਲੀਏ। ਕਈ ਵਾਰੀ ਕੀ ਹੁੰਦਾ ਕਿ ਆਪਾਂ ਖਮ ਖਾਂ ਪੰਗਾ ਲੈ ਲੈਂਦੇ ਹਾਂ, ਉਹ ਫਿਰ ਉਹਦਾ ਹਰਜਾਨਾ ਭਰਨਾ ਬੜਾ ਮੁਸ਼ਕਿਲ ਹੋ ਜਾਂਦਾ। ਬੰਦਾ ਪਿਆਰਿਓ ਐਂ ਜਦੋਂ ਤਾਕਤ ਹੁੰਦੀ ਤਾਂ ਕਈ ਵਾਰੀ ਕਿਸੇ ਨਾਲ ਪੰਗੇ ਲੈ ਲੈਂਦਾ, ਲੇਕਿਨ ਉਹ ਤੋਂ ਬਾਅਦ ਪਿਆਰਿਓ ਫਿਰ ਕਈ ਬਲਾਵਾਂ ਇਹੋ ਜਿਹੀਆਂ ਗੱਲ ਵਿੱਚ ਪੈ ਜਾਂਦੀਆਂ, ਉਹਦੇ ਕਰਕੇ ਉਹ ਬੰਦੇ ਖਤਮ ਹੋ ਜਾਂਦੇ। ਕਈਆਂ ਨੇ ਸਮਝਾਇਆ ਨਾ ਲੈ ਭਾਈ ਚੁੱਪ ਚਾਪ ਆਪਾਂ ਚੱਲ ਚੱਲੀਏ, ਇਹਨਾਂ ਨੂੰ ਥੋੜੀ ਪਤਾ ਲੱਗਣਾ। ਇਹ ਕਹਿਣ ਲੱਗਾ ਨਹੀਂ ਜੀ ਇੰਜ ਨਹੀਂ ਜਾਣਾ, ਨਗਾਰੇ ਵਜਾ ਕੇ ਜਾਣਾ, ਲਲਕਾਰਾ ਦੇ ਕੇ ਜਾਣਾ। ਇਹਨੇ ਖਾਮ ਖਾਂ ਉਹ ਸੁੱਤੇ

ਮੁਕਾਬਲਾ ਕਰ ਸਕਦੇ ਹਾਂ। ਇੱਥੇ ਥੋੜੀ ਆਪਾਂ ਨੇ ਆਪਣੇ ਜੰਗਜੂ ਦਾ ਆਪਾਂ ਨੇ ਪਰਚਾ ਦੇਣਾ, ਆਪਾਂ ਤਾਂ ਆਪਣੀ ਜਾਨ ਬਚਾਉਣੀ ਆ, ਲੇਕਿਨ ਖਾਮ ਖਾਂ ਉਹ ਸੁੱਤੇ ਬੰਦਿਆਂ ਨੂੰ ਤੂੰ ਨੇ ਜਗਾ ਦਿੱਤਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਬੇਈਮਾਨਾ ਤੂੰ ਤਾਂ ਨਿਕਲ ਗਿਆ, ਹੁਣ ਸਾਨੂੰ ਫਸਾ ਦਿੱਤਾ, ਲੇਕਿਨ ਅਸੀਂ ਨਹੀਂ ਜਾਣਾ। ਜੇ ਹੁਣ ਅਸੀਂ ਹੁਣ ਕਰ ਵੀ ਲਾਚਾਰ ਹੋ ਗਏ ਉਹ ਵਿਚਾਰੇ। ਇਹਦੇ ਨਾਲ ਦੇ ਬੰਦੇ ਕਈ ਵਾਰੀ ਪਿਆਰੇ ਉਹ ਵੱਡੇ ਬੰਦੇ ਇੰਜੀ ਕਰਦੇ, ਆਪਣਾ ਕੰਮ ਕਰਾ ਲੈਂਦੇ, ਉਹ ਦੂਜੇ ਤੀਜੇ ਆਪਣੇ ਨਾਲ ਦੀਆਂ ਨੂੰ ਫਸਾ ਕੇ ਚੱਲ ਜਾਂਦੇ। ਇਹਨੇ ਇਹੋ ਜਿਹਾ ਹੀ ਕੰਮ ਕਰਨਾ ਕੀਤਾ, ਆਪ ਤਾਂ ਪਿਆਰੇ ਉਹ ਨਿਕਲ ਗਿਆ ਤੇ ਜਾਣ ਵੇਲੇ ਨਕਾਰੇ ਧੌਂਸੇ ਬਜਾਏ, ਬੜੇ ਲਲਕਾਰੇ ਜਕਾਰੇ ਛੱਡੇ। ਇਹ ਤਾਂ ਦੁੰਮ ਦਬਾ ਕਰਕੇ ਦੌੜ ਗਿਆ ਵਿਚਾਰੇ, ਜਿਨ੍ਹਾਂ ਦਾ ਕੋਈ ਜ਼ਿਆਦਾ ਕਸੂਰ ਵੀ ਨਹੀਂ ਸੀ, ਤੇ ਫੌਜਾਂ ਆਈਆਂ, ਇਹ ਨਿਕਲ ਗਿਆ, ਉਹਨਾਂ ਦਾ ਘੇਰਾ ਪੈ ਗਿਆ। ਹੁਣ ਉਹਨਾਂ ਨੇ ਵੀ ਵਿਚਾਰ ਕੀਤੀ ਕਿ ਭਾਈ ਜੇ ਸਮਰਪਣ ਵੀ ਕਰਦੇ ਤਾਂ ਵੀ ਮਾਰ ਦੇਣਾ, ਤੇ ਇਸ ਕਰਕੇ ਭਾਈ ਉਹ ਬੇਈਮਾਨ ਉਹ ਜ਼ਿਲਤ ਦੀ ਮੌਤ ਕਿਉਂ ਆਪਾਂ ਮਰੀਏ, ਆਪਾਂ ਜੰਗ ਕਰਕੇ ਆਪਾਂ ਮਰਨਾ ਕਰੀਏ। ਉਹਨਾਂ ਨੇ ਬਹੁਤ ਜੰਗ ਕਰਕੇ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜੇ ਅਹਿਮਦ ਸ਼ਾਹ ਦੀ ਫੌਜ ਨੂੰ ਮਾਰ ਕਰਕੇ ਉਹ ਸਿੰਘ ਜਿਹੜੇ ਇਹਦੇ ਨਾਲ ਦੇ ਬੰਦੇ ਵੀਰ ਗਤੀ ਨੂੰ ਪ੍ਰਾਪਤ ਹੋਏ। ਕਈ ਇਹਨੇ ਇਹਨੂੰ ਜਦੋਂ ਪਤਾ ਚੱਲਿਆ ਕਿ ਹੁਣ ਘੇਰਾ ਪੈ ਗਿਆ, ਮੇਰੇ ਪਿੱਛੇ ਵੀ ਫੌਜ ਲੱਗੀ ਤੇ ਉੱਥੋਂ ਭੱਜ ਗਿਆ, ਉੱਥੋਂ ਭੱਜ ਕਰਕੇ ਚੁੱਪ ਚੱਪੀ ਤੇ ਫਿਰ ਬਾਅਦ ਦੇ ਵਿੱਚ ਕੋਈ ਨਗਾਰਾ ਧੌਂਸਾ ਨਹੀਂ ਵਜਾਇਆ। ਉੱਥੋਂ ਤਾਂ ਪਿਆਰੇ ਐਵੇਂ ਖੰਭ ਖਾਂ ਪੰਗਾ ਲੈ ਲਿਆ, ਬਾਅਦ ਦੇ ਵਿੱਚ ਭਰਤਗੜ੍ਹ ਦੇ ਵਿੱਚ ਆ ਗਿਆ ਤੇ ਉੱਥੇ ਜਿਹੜੇ ਇਹਦੇ ਨਾਲ ਦੇ ਬੰਦੇ ਵਿਚਾਰੇ ਉਹਨਾਂ ਨੂੰ ਕਸੂਤੇ ਫਸਾ ਦਿੱਤਾ। ਜਦੋਂ ਗਿਲਜੇ ਆਏ ਉਹਨਾਂ ਨੇ ਘੇਰਾ ਪਾ ਲਿਆ, ਉਹਨਾਂ ਨੇ ਵੀ ਕਿਹਾ ਕਿ ਭਾਈ ਹੁਣ ਕੀ ਕਰ ਸਕਦੇ ਹਾਂ, ਲਾਚਾਰ ਹੋ ਗਏ, ਹੋਰ ਮਰਨਾ ਮਾਰਨਾ ਹੀ ਸਾਨੂੰ ਪਕੜਨਾ ਪਵੇਗਾ। ਉਹ ਬੰਦੇ ਜਿਹੜੇ ਪਿਆਰੇ ਆ 60 ਇਹਦੇ ਸਿਪਾਹੀ ਔਰ ਵੀ ਜਿਹੜੇ ਬੰਦੇ ਜਿਹੜੇ ਸੀ ਨਾ, ਉਹਨਾਂ ਨੇ ਫਿਰ ਬੰਦੂਕਾਂ ਸ਼ਸਤਰਾਂ ਨੂੰ ਧਾਰਨ ਕਰਨਾ ਕੀਤਾ। ਪਹਿਲੇ ਤਾਂ ਬੰਦੂਕਾਂ ਦੇ ਨਾਲ ਜੰਗ ਹੋਈ ਹੈ, ਜਦੋਂ ਗੋਲੀਆਂ ਮੁੱਕ ਗਈਆਂ ਖਤਮ ਹੋ ਗਈਆਂ, ਉਹ ਤੋਂ ਬਾਅਦ ਉਹਨਾਂ ਬੰਦਿਆਂ ਨੇ ਤਲਵਾਰ ਨੂੰ ਬਾਹਰ ਕੱਢ ਲਿਆ ਤੇ ਸ਼ੇਰ ਦੇ ਵਾਂਗੂ ਹੁਣ ਵੇਖ ਲਿਆ, ਕਿਉਂਕਿ ਆਹੀ ਇੱਕ ਰਾਸਤਾ ਹੈ। ਜੇ ਸਮਰਪਣ ਵੀ ਕਰਦੇ ਹਾਂ ਤਾਂ ਇਹਨਾਂ ਨੇ ਕੋ ਕੋ ਕਰਕੇ ਭੋਰਾ ਭੋਰਾ ਕਰਕੇ ਤੜਪਾ ਤੜਪਾ ਕੇ ਮਾਰ ਦੇਣਾ। ਤੇ ਉਹ ਬੰਦਿਆਂ ਨੇ ਵਿਚਾਰ ਕੀਤੀ ਇਹਦੇ ਨਾਲੋਂ ਤਾਂ ਇਹ ਵਧੀਆ ਹੋਵੇਗਾ ਕਿ ਆਪਾਂ ਜੰਗ ਕਰਾਂਗੇ, ਜੰਗ ਦੇ ਵਿੱਚ ਸ਼ਹੀਦ ਹੋਵਾਂਗੇ, ਸ਼ਹੀਦ ਦਾ ਦਰਜਾ ਤਾਂ ਮਿਲ ਜਾਵੇਗਾ, ਤੇ ਆਪਾਂ ਐਵੇਂ ਥੋੜੀ ਮਰਨਾ, ਇੱਕ ਮਰੇਗਾ 10-15 ਬੰਦਿਆਂ ਨੂੰ ਨਾਲ ਲੈ ਕੇ ਮਰਾਂਗੇ, ਇਹਨਾਂ ਦੇ ਵੀ ਦੰਦ ਖੱਟੇ ਕਰਾਂਗੇ। ਆਹੀ ਰਾਸਤਾ ਬਚਿਆ ਤੇ ਉਹਨਾਂ ਨੇ ਆਹੀ ਰਾਸਤਾ ਅਪਣਾਉਣਾ ਕੀਤਾ, ਬਹੁਤ ਭਾਰੀ ਜੰਗ ਕਰਨਾ ਕੀਤਾ ਤੇ ਅੱਧੀ ਰਾਤ ਦਾ ਸਮਾਂ ਪਿਆ ਰਿਹਾ, ਕਿਹਨੂੰ ਕੋਈ ਸੂਝ ਬੂਝ ਨਹੀਂ ਰਹੀ ਹੈ। ਉਹਦੇ ਬੰਦੇ ਜਿਹੜੇ ਹੱਠੀ ਸਿੰਘ ਦੇ ਬੜੇ ਹੁਸ਼ਿਆਰ ਸੀ, ਉਹ ਉਹਨਾਂ ਨੇ ਆਪਣੇ ਸਿਰ ਦੇ ਉੱਤੇ ਕਫਨ ਬੰਨ ਕਰਕੇ ਜੰਗ ਜਦੋਂ ਕਰਨੀ ਕੀਤੀ, ਉਹਨਾਂ ਨੇ ਇਹਨਾਂ ਦੇ ਵਿਚਕਾਰ ਪੈ ਕਰਕੇ ਇਹੋ ਜਿਹਾ ਜੰਗ ਕਰਨਾ ਕੀਤਾ, ਇਹਨਾਂ ਦੇ ਵਿੱਚ ਭੁਲੇਖਾ ਪੈ ਗਿਆ ਤੇ ਉਹ ਫੌਜਾਂ ਜੋ ਆਈਆਂ ਨਾ, 12,000 ਦੀ ਫੌਜ ਨੇ ਆ ਕਰਕੇ ਹੱਠੀ ਸਿੰਘ ਦੇ ਘਰ ਨੂੰ ਅੱਧੀ ਰਾਤ ਨੂੰ ਘੇਰਾ ਪਾਇਆ, ਉਹ ਤਾਂ ਨਿਕਲ ਗਿਆ, ਉਹਦੇ ਬੰਦੇ ਫਸੇ ਹੋਏ ਹਨ ਤੇ ਇਹਨਾਂ ਨੇ ਨਾਲ ਦੇ ਜਿਹੜੇ ਅੰਦਰ ਬੰਦੇ ਸੀ ਨਾ, ਉਹ ਬੜੇ ਰਣਨੀਤੀਕਾਰ ਸਨ, ਉਹਨਾਂ ਨੇ ਕਿਹਾ ਕਿ ਆਪਾਂ ਇਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਨੁਕਸਾਨ ਕਰਨਾ। ਉਹਨਾਂ ਨੇ ਇੱਕ ਥਾਂ ਤੇ ਹਮਲਾ ਨਹੀਂ ਕੀਤਾ, ਚੁੱਪ ਚਾਪ ਫੌਜਾਂ ਜਦੋਂ ਜਾਦੀ ਆ ਜਾਵੇ, ਰਾਤ ਦਾ ਸਮਾਂ ਹੋਵੇ, ਪਤਾ ਹੀ ਨਹੀਂ ਲੱਗਦਾ ਕਿ ਆਪਣਾ ਕਿਹੜਾ ਤੇ ਬੇਗਾਨਾ ਕਿਹੜਾ, ਇਹਦੇ ਬੰਦੇ ਚੁੱਪ ਚਾਪ ਪਹਿਲੇ ਤਾਂ ਇੱਕ ਥਾਂ ਤੋਂ ਫਾਇਰ ਕੀਤਾ, ਫਿਰ ਰੁਕ ਗਏ, ਫਿਰ ਉਹਨਾਂ ਨੂੰ ਲੱਗਿਆ ਕਿ ਭਾਈ ਆਹ ਬੰਦੇ ਇੱਥੇ ਹੀ ਹਨ, ਚਲੋ ਆਪਾਂ ਚੱਲੀਏ। ਫਿਰ ਉਹ ਤੋਂ ਬਾਅਦ ਇਹ ਪਿਆਰਿਓ ਦੁਸ਼ਮਣਾਂ ਦੀ ਫੌਜ ਦੇ ਵਿੱਚ ਚੁੱਪ ਚਾਪ ਜਾ ਕਰਕੇ ਰਲ ਗਏ, ਉਹਦੇ ਵਿੱਚ ਜਾ ਕਰਕੇ ਜਕਾਰਾ ਛੱਡਿਆ, ਜੀ ਮਾਰ ਦਿਓ, ਇਹ ਕਰ ਦਿਓ, ਆਪਣੀ 15,000 ਦੀ ਫੌਜ ਆ ਗਈ, 20,000 ਦੀ ਆਈ, ਇਸ ਤਰ੍ਹਾਂ ਰੌਲਾ ਪਾ ਦਿੱਤਾ। ਉਹ ਜਿਹੜੇ ਬੰਦੇ ਆਏ ਸੀ ਜੰਗ ਕਰਨ ਦੇ ਲਈ ਪਠਾਣੀ ਫੌਜ, ਉਹਨਾਂ ਦੇ ਵਿੱਚ ਕੰਬੀ ਛਿੜ ਗਈ, ਹੜਕੰਪ ਮੱਚ ਗਿਆ, ਕਹਿਣ ਲੱਗੇ ਤਗੜੀ ਫੌਜ ਆਈ ਭਾਈ। ਉਹਨਾਂ ਨੇ ਅੰਨੇਵਾਹ ਗੋਲੀਆਂ ਚਲਾਈਆਂ, ਅੰਨੇਵਾਹ ਸ਼ਸਤਰ ਚਲਾਏ, ਇਹਨਾਂ ਨੇ ਤਾਂ ਰੌਲਾ ਪਾਇਆ, ਉਹਨਾਂ ਦੀ ਜੰਗ ਲਾ ਕਰਕੇ ਹਟ ਗਏ, ਆਪਸ ਦੇ ਵਿੱਚ ਹੀ ਉਹਨਾਂ ਨੇ ਆਪਣੇ ਆਪ ਨੂੰ ਕਈਆਂ ਨੂੰ ਮਾਰ ਕਰਕੇ ਉਹ ਮਰ ਗਏ ਹਨ। ਫਿਰ ਉਹ ਸਿੰਘ ਪਿਆਰੇ ਜਿਹੜੇ ਅੜੇ ਸੀ ਨਾ, ਤੇ ਉਹਦੇ ਵਿੱਚੋਂ ਬਹੁਤ ਸਾਰੇ ਮਰ ਕਰਕੇ ਉੱਥੇ ਹੀ ਸਵਰਗਾਂ ਨੂੰ ਚੱਲ ਗਏ।
ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੇਕਿਨ ਉਹਨਾਂ ਨੇ 60 ਬੰਦੇ, ਲੇਕਿਨ ਉਹਨਾਂ ਨੇ ਕਿਹਾ ਸੀ ਨਾ ਕਿ ਭਾਈ ਇਕੱਲੇ ਨਹੀਂ ਜਾਣਾ, ਇਹਨਾਂ ਨੂੰ ਨਾਲ ਲੈ ਕੇ ਜਾਣਾ, ਬਹੁਤ ਤਗੜਾ ਇਹਨਾਂ ਦਾ ਉਹਨਾਂ ਨੇ ਨੁਕਸਾਨ ਕਰਨਾ ਕੀਤਾ। ਅੱਗੇ ਪਿਆਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ।

ਸਾਰੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ। ਮੈਂ ਇਹ ਵੀ ਨਾਲ ਬੇਨਤੀ ਕਰਾਂ ਪਿਆਰਿਓ, ਇਹ ਕਥਾ ਜੋ ਹੈ ਪੂਰੀ ਸਮਾਪਤੀ ਦੇ ਉੱਤੇ ਆ ਚੁੱਕੀ ਹੈ। ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਉਣ ਵਾਲੀ ਦੇਖੋ ਇਹ 30 ਤਰੀਕ ਨੂੰ ਕਥਾ ਦਾ ਭੋਗ ਪੈਣ ਵਾਲਾ ਹੈ। ਸੋ ਆਪ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਭਾਈ ਇਹ ਬਹੁਤ ਵੱਡਾ ਗੁਰੂ ਘਰ ਦੇ ਵਿੱਚ ਸਮਾਗਮ ਹੋਵੇਗਾ, ਸਮਾਪਤੀ ਦਾ ਭੋਗ ਦਾ ਆਪਨੇ ਦਰਸ਼ਨ ਦੇਣੇ ਹਨ। ਇਹਦੇ ਨਾਲ ਨਾਲ ਇਹ ਵੀ ਸਾਧ ਸੰਗਤ ਜੀ ਆਪ ਜੀ ਦੇ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ, ਬਾਣੀ ਜਵੱਦੀ ਟਕਸਾਲ, ਇਹਨਾਂ ਮਹਾਂਪੁਰਖਾਂ ਦੀ ਮਿੱਠੀ ਯਾਦ ਦੇ ਵਿੱਚ ਤਖ਼ਤ ਸਾਹਿਬ ਜੀ ਦੇ ਵਿੱਚ ਅੱਜ ਰਾਤ ਅਤੇ ਕੱਲ੍ਹ ਰਾਤ ਕੀਰਤਨ ਸੋਹਲੇ ਦੀ ਚੌਂਕੀ ਦੀ ਸਮਾਪਤੀ ਤੋਂ ਬਾਅਦ ਤਖ਼ਤ ਸਾਹਿਬ ਜੀ ਦੇ ਬਾਰ ਬਾਰ ਬਾਹਰਲੀ ਪਰਿਕਰਮਾ ਦੇ ਵਿੱਚ ਸੋਹਣੇ ਦੀਵਾਨ ਸਜਾਏ ਜਾਣਗੇ। ਸਜੇ ਦੀਵਾਨਾਂ ਦੇ ਵਿੱਚ ਗੁਰਮਤਿ ਮਰਿਆਦਾ ਅਨੁਸਾਰ ਕੀਰਤਨ ਹੋਵੇਗਾ ਅਤੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਗੁਰਮਤਿ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸਾਦ।

どうもありがとう。

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ।

ਬਲਿਹਾਰੀ ਕੁਦਰਤ ਵਰਸਿਆ ਤੇਰਾ ਅੰਤ ਨਾ ਜਾਏ ਲਖ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸੁਖ ਸਵਾਲਿਓ ਦਿਨ ਕੀਤੇ ਸੋ ਪਾਰ

ਵਾਹਿਗੁਰੂ ਜੀ ਅਰਦਾਸ ਇੱਕ ਓ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ

ਤੈ ਹੋਈ ਸਹਾਈ ਅਰਜਨ ਹਰਿ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ। ਤੇਗ ਬਹਾਦਰ

ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤ੍ਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕੇ ਸਾ ਸਵਾਸਾ ਨਾਲ ਨਿਭਾਹੀ ਤਿਨਾਂ ਸੱਚਿਆਰਿਆ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ। ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ।

ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋਂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਿਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ।

ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ

ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਬਾਣੀ ਜਵਦੀ ਟਕਸਾਲ ਤਿਨਾਂ ਦੇ ਸਲਾਨਾ ਯਾਦ ਨੂੰ ਸਮਰਪਿਤ ਭਾਈ ਸੁਖਵੰਤ ਸਿੰਘ ਜੀ, ਭਾਈ ਜਸਪਾਲ ਸਿੰਘ ਜੀ, ਸਮੂਹ ਸੇਵਕਾਂ।

ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਸਿੰਘ ਗੁਰੂ ਜਸ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ, ਅੱਜ ਅਤੇ ਕੱਲ ਹਾਜ਼ਰੀਆ ਭਰ ਕੇ ਗੁਰੂ ਜਸ ਸ਼੍ਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

శ్రీ సాయిబాబా.

0: कलगीधर स्वामी दान श्री गुरु गोबिंद सिंह जी महाराज
1: बोले।

ਪਿੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਪਾਤਸ਼ਾਹ ਆਪ ਜੀ ਦੇ ਦਰੋ ਕਰੋ ਸਾਜੇ ਨਿਵਾਜੇ ਸਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵਦੀ ਟਕਸਾਲ ਤਿਨਾਂ ਮਹਾਂਪੁਰਖਾਂ ਦੇ ਸਲਾਨਾ ਯਾਦ ਵਿੱਚ ਭਾਈ ਸੁਖਵੰਤ ਸਿੰਘ ਜੀ ਭਾਈ ਜਸਪਾਲ ਸਿੰਘ ਜੀ ਸਮੂਹ ਸੇਵਕਾਂ ਵੱਲੋਂ ਅੱਜ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਪਾਤਸ਼ਾਹ ਕਿਰਪਾ ਕਰਨੀ ਸੇਵਕਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਗ ਸਹਾਈ ਹੋਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋ ਗਰੋ ਪਿਆਰੀ ਗੁਰਸਿੱਖੀ ਸੇਵਾ।

ਵਾਹਿਗੁਰੂ ਜੀ ਕਾ ਖਾਲਸਾ, ਸਾਧ ਸੰਗਤ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਸਲਾਨਾ ਕੀਰਤਨ ਦਰਬਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਦੇ ਵਿੱਚ ਇਸ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਕੀਰਤਨ ਦਰਬਾਰ ਦੀ ਪ੍ਰਾਰੰਭਤਾ ਹੋਣ ਲੱਗੀ। ਪਹਿਲੇ ਦਿਨ ਦੇ ਦੀਵਾਨਾਂ ਦੀ ਸਤਿਕਾਰਯੋਗ ਬਾਬਾ ਰਾਮ ਸਿੰਘ ਜੀ, ਜਿਨ੍ਹਾਂ ਨੇ ਅਰਦਾਸ ਦੀ ਸੇਵਾ ਨਿਭਾਈ। ਮੈਂ ਸਭ ਤੋਂ ਪਹਿਲਾਂ ਬੜੇ ਅਦਬ ਨਾਲ ਬੇਨਤੀ ਕਰਦਾ ਭਾਈ ਜਰਨੈਲ ਸਿੰਘ ਜੀ, ਹਜ਼ੂਰੀ ਰਾਗੀ ਤਖਤ ਸਾਹਿਬ ਤਖਤ ਸ੍ਰੀ ਹਜ਼ੂਰ ਸਾਹਿਬ, ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ ਬਹੁਤ ਪਿਆਰੇ ਕੀਰਤਨੀ ਜੋ ਉਚੇਚੇ ਤੌਰ 'ਤੇ ਪੰਜਾਬ ਤੋਂ ਆਏ ਨੇ, ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਹਰਜੋਤ ਸਿੰਘ ਜੀ ਜ਼ਖਮੀ ਜੀ, ਭਾਈ ਸਾਹਿਬ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਹੋਰ ਬੇਅੰਤ ਕੀਰਤਨੀ ਇੱਥੇ ਪਹੁੰਚੇ ਨੇ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਅਦਬ ਨਾਲ ਭਾਈ ਜਰਨੈਲ ਸਿੰਘ ਜੀ ਹਜ਼ੂਰੀ ਰਾਗੀ ਤਖਤ ਸਾਹਿਬ, ਉਹ ਆਪ ਜੀ ਨੂੰ ਕੁਝ ਸਮਾਂ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ, ਉਹ ਆਪ ਜੀ ਦਰਸ਼ਨ ਕਰਨਗੇ। ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਥੋੜ੍ਹੇ ਖੁੱਲ੍ਹੇ ਖੁੱਲ੍ਹੇ ਹੋ ਕੇ ਬੈਠ ਜਾਓ, ਪੂਰੇ ਆਨੰਦ ਨਾਲ ਆਪ ਜੀ ਕੀਰਤਨ ਸੁਣੋ। ਅਤੇ ਤਕਰੀਬਨ 1 ਵਜੇ ਤੱਕ ਆਪਾਂ ਸਮਾਪਤੀ ਕਰ ਦੇਣੀ ਹੈ। ਨਾਲ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀ, ਜਿਹੜੇ ਆਪ ਜਾਣਦੇ ਹੋ 33 ਸਾਜ਼ਾਂ ਨਾਲ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ, ਛੋਟੇ ਵਿਦਿਆਰਥੀ ਵੀ ਅਤੇ ਵੱਡੇ ਵੀ। ਸੋ ਪਿਆਰ ਨਾਲ ਸਭ ਨੂੰ ਬੇਨਤੀ ਹੈ ਕਿ ਲਾਈਵ ਚੱਲ ਰਹੇ ਨੇ ਸਾਰੇ ਚੈਨਲਾਂ ਦੇ ਵਿੱਚ, ਅਤੇ ਤੁਸੀਂ ਅਸੀਸ ਦੇਣੀ, ਜਿਹੜੀ ਸੰਗਤ ਲਾਈਵ ਦੇਖ ਰਹੀ ਹੈ ਆਪ ਜੀ ਨੇ ਕੀਰਤਨ ਦਰਬਾਰ ਦਾ ਆਨੰਦ ਮਾਣਨਾ ਜੀ। ਆਓ ਭਾਈ ਜਰਨੈਲ ਸਿੰਘ ਜੀ ਹਜ਼ੂਰੀ ਰਾਗੀ ਤਖਤ ਸਾਹਿਬ, ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਨਵਾਸੀ ਸੰਤ ਬਾਬਾ ਸਿਸਾ ਸਿੰਘ ਜੀ ਬਾਣੀ ਜੁਗ ਦੀ ਟਕਸਾਲ ਦੇ ਉਹਨਾਂ ਦੀ ਮਿੱਠੀ ਯਾਦ ਵਿੱਚ ਆਪਾਂ ਸਾਰੇ ਜੁੜੇ ਬੈਠੇ ਹਾਂ। ਆਓ ਪਾਵਨ ਸ਼ਬਦ ਨਾਲ ਜੁੜਿਆ ਕਰੀਏ। ਇੱਕ ਇੱਕ ਪ੍ਰਾਣੀ ਆਪਣੇ ਰਸਨਾ ਤੋਂ ਸ਼ਬਦ ਗਾਇਨ ਕਰਨਾ ਹੈ, ਕੋਈ ਵੀ ਆਪਣੀ ਰਸਨਾ ਖਾਲੀ ਨਾ ਜਾਏ। ਆਓ ਉਹਨਾਂ ਦੀ ਮਿੱਠੀ ਯਾਦ ਜੁੜਨਾ ਕਰੀਏ। ਅਸੀਂ ਇਸ ਲਈ ਆਓ ਕਰੋ ਕਿਰਪਾ।

0: ਕੁਟਾਨ ਕੁਟ ਸ਼ੁਕਰਾਨਾ ਸਾਹਿਬ ਸ਼੍ਰੀ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਜੀ ਔਰ ਆਪ ਗੁਰੂ ਸਾਹਿਬ ਜੀਆਂ ਦੇ ਜਿਨ੍ਹਾਂ ਨੇ ਇੱਕ ਮਨ ਧੋ ਕੇ ਪਾਵਨ ਗੁਰਬਾਣੀ ਗਾ ਕੇ ਆਪਣਾ ਜੀਵਨ ਸਫਲ ਕੀਤਾ ਹੈ। ਸਰਬ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਨੂੰ ਸਾਰਿਆਂ ਨੂੰ ਚਰਚ ਕੁਲਾ ਗੁਰਸਿੱਖੀ ਵਾਲਾ ਸੰਤਾਮ ਨਿਵਾਜਨ ਸਤਿਗੁਰ ਜੀਓ ਮਾਂ ਪੁਰਖਾਂ ਦਾ ਸੰਤ ਬਾਬਾ ਗੁਰਬਾਣ ਸਿੰਘ ਜੀ ਆਪ ਜੀ ਦੇ ਸਨਮੁਖ ਹੋਏ ਇੱਕ ਜਕਾਰ ਗੱਜ ਕੇ ਜੀ ਬੋਲੇ ਸੋ
1: ਨਿਹਾ
0: ਮਾਂ ਪੁਰਖਾਂ ਦਾ ਕੁਟਾਨ ਸ਼ੁਕਰਾਨਾ ਉਹਨਾਂ ਨੇ ਦਰਸ਼ਨ ਦਿੱਤੇ। ਆਪ ਸਾਰੇ ਗੁਣੀ ਜਨ ਕੀਰਤਨੀ ਬੈਠੇ ਹੋ ਕੋਈ ਭੁੱਲ ਚੁੱਕ ਹੋ ਗਈ ਹੁਣ ਆਪ ਜੀ ਨੇ ਖਿਮਾ ਕਰਨਾ ਆਪ ਜੀ ਦੇ ਬੱਚੇ ਹਾਂ ਪ੍ਰਿੰਸੀਪਲ ਸਤਵੰਤ ਸਿੰਘ ਜੀ ਉਸਤਾਦ ਜੀ ਸਾਡੇ ਉਸਤਾਦ ਨੇ ਉਹਨਾਂ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਹਾਂ ਸਾਡੇ 'ਤੇ ਬਹੁਤ ਕਿਰਪਾ ਕੀਤੀ ਹੈ ਪ੍ਰਿੰਸੀਪਲ ਜਸਪਾਲ ਸਿੰਘ ਜੀ ਉਸਤਾਦ ਜੀ ਬਹੁਤ ਨਿਮਰਤਾ ਵਾਲਾ ਉੱਚਾ ਸੁੱਚਾ ਜੀਵਨ ਇਹਨਾਂ ਦਾ ਉਹਨਾਂ ਦਾ ਕੀਰਤਨ ਵਿਦੇਸ਼ ਤੱਕ ਮੈਸੇਜ ਆ ਰਿਹਾ ਹੈ ਅਤੇ ਬਹੁਤ ਵੱਡਾ ਉਪਰਾਲਾ ਹੈ। ਸੋ ਸੰਗਤ ਜੀ ਬਾਣੀ ਅਗਾਧ ਬੋਧ ਹੈ ਸ਼ਬਦ ਕੀਰਤਨ ਕਰਦਿਆਂ ਬੇਨਤੀ ਕਰਦਿਆਂ ਫੁੱਲਾਂ ਗੁਰੂ ਕੀ ਸੰਗਤ ਗੁਰੂ ਬਖਸ਼ਣ ਜੋ ਬਖਸ਼ ਲੈਣਾ ਜੀ ਅਸੀਸ ਬਖਸ਼ੋ ਜੀ ਗੱਜ ਵਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਬੜੇ ਪਿਆਰ ਨਾਲ ਬੜੇ ਹੀ ਪਿਆਰ ਨਾਲ ਭਾਈ ਜਰਨੈਲ ਸਿੰਘ ਜੀ ਹਜ਼ੂਰੀ ਰਾਗੀ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬਹੁਤ ਸੁਰੀਲਾ ਕੀਰਤਨ ਕੀਤਾ ਆਨੰਦ ਆ ਗਿਆ ਜੀ। ਭਾਈ ਹਰਜੋਤ ਸਿੰਘ ਜੀ ਭਾਈ ਮਨਿੰਦਰ ਸਿੰਘ ਜੀ ਪ੍ਰਿੰਸੀਪਲ ਜਸਪਾਲ ਸਿੰਘ ਜੀ ਬੜਾ ਆਨੰਦ ਲੈ ਰਹੇ ਸਨ ਕਿਉਂਕਿ ਸੰਗੀਤ ਨੂੰ ਜਾਣਦੇ ਨੇ ਪਰ ਨਾਲ ਭਾਵ ਵੀ ਸੀ। ਗੁਰਬਾਣੀ ਕੀਰਤਨ ਹੈ ਕਿ ਨਾਲ ਵਿੱਦਿਆ ਵੀ ਹੋਵੇ ਨਾਲ ਭਾਵ ਵੀ ਛੁਪਿਆ ਹੋਵੇ ਆਵਾਜ਼ 'ਚ ਬਹੁਤ ਰਸਿਕ ਆਵਾਜ਼ ਹੈ। ਸਤਿਗੁਰੂ ਕਿਰਪਾ ਕਰਨ ਐਡੇ ਪਿਆਰੇ ਤਖਤ 'ਤੇ ਇਹਨਾਂ ਦੀ ਹਾਜ਼ਰੀ ਹੈ ਕਿੰਨੇ ਕੁ ਵੱਡੇ ਭਾਗ ਹੋਣਗੇ। ਮੈਂ ਸ਼ੁਕਰਾਨਾ ਕਰਦਾ ਇਹ ਜੋ ਸਲਾਨਾ ਯਾਦ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਅਸੀਂ ਸਾਰੇ ਉਹਨਾਂ ਦੇ ਬੱਚੇ ਹਾਂ ਉਹਨਾਂ ਨੇ ਸਾਨੂੰ ਇਸ ਪਾਸੇ ਜੀਵਨ ਸਾਡਾ ਲਾਇਆ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਲਈ ਅਤੇ ਤਖਤ ਸਾਹਿਬ ਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਪਾਰ ਕਿਰਪਾ ਸੰਤ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਦੇ ਦੇਖ ਰੇਖ ਹੇਠ ਇਹ ਸਮਾਗਮ ਹੁੰਦੇ ਨੇ। ਬਾਬਾ ਜੀ ਦਾ ਵੀ ਬਾਬਾ ਸੁੱਚਾ ਸਿੰਘ ਨੇ ਬੜਾ ਸੁਨੇਹ ਰਿਹਾ ਹੈ ਮੈਂ ਛੋਟੇ ਹੁੰਦਿਆਂ ਨਾਲ ਆਉਂਦਾ ਸੀ ਸਾਨੂੰ ਅਜੇ ਤੱਕ ਯਾਦ ਹੈ 1994-95 ਦੀਆਂ ਗੱਲਾਂ ਪਰ ਉਹਨਾਂ ਮਹਾਂਪੁਰਖਾਂ ਨੇ ਕਿਰਪਾ ਕੀਤੀ ਉਹਨਾਂ ਦੀ ਪਿਆਰੀ ਯਾਦ ਦੇ ਵਿੱਚ ਇਹ ਸਮਾਗਮ ਆਪ ਸੰਗਤ ਬੜੀ ਦੂਰੋਂ ਦੂਰੋਂ ਚੱਲ ਕੇ ਆਏ। ਮੈਂ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਕਿ ਅਸੀਂ ਸੰਗਤ ਨੂੰ ਬੇਨਤੀ ਕੀਤੀ ਵਿਦਿਆਰਥੀਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਕਿ ਮਹਾਰਾਜ ਜੀ ਚੌਪਈ ਸਾਹਿਬ ਦੇ ਪਾਠ ਕਰਨੇ ਅਤੇ ਮੂਲ ਮੰਤਰ ਦੇ 225,000 ਦਾ ਮਨ ਸੀ ਅਤੇ 210,000 ਅੱਜ ਦੀ ਜੋ ਗਿਣਤੀ ਇਹਨਾਂ ਵਿਦਿਆਰਥੀਆਂ ਨੇ ਅਤੇ ਸੰਗਤਾਂ ਨੇ ਕੁਛ ਟ੍ਰੇਨ 'ਚ ਕੁਛ ਇੱਕ ਮਹੀਨਾ ਪਹਿਲਾਂ ਸ਼ੁਰੂ ਕੀਤਾ ਅਤੇ ਐਂ ਲੱਗਦਾ ਕਿ 225,000 ਦੇ 2 ਪਾਠ ਹੋ ਜਾਣਗੇ 3-4 ਦਿਨ ਤੱਕ। ਸਭ ਇਹਨਾਂ ਦਾ ਵੀ ਸਾਰੀ ਸੰਗਤ ਦਾ ਵਿਦਿਆਰਥੀਆਂ ਦਾ ਧੰਨਵਾਦ ਸ਼ੁਕਰਾਨਾ। ਮੈਂ ਹੁਣ ਬੜੇ ਅਦਬ ਨਾਲ ਬੇਨਤੀ ਕਰਦਾ ਸਿੱਖ ਕੌਮ ਦੀ ਇੰਨੀ ਪਿਆਰੀ ਸ਼ਖਸੀਅਤ ਪਿਛਲੇ ਸਾਲ ਵੀ ਇੱਦਾਂ ਹੋਇਆ ਅਤੇ ਇਸ ਤਰ੍ਹਾਂ ਵੀ ਇੱਦਾਂ ਕਿ ਇੰਗਲੈਂਡ ਤੋਂ ਸਿੱਧੇ ਇੱਥੇ ਆਏ ਮਹਾਰਾਜ ਦੇ ਸਥਾਨ ਨਾਲ ਪਿਆਰ ਬਾਬਾ ਜੀ ਨਾਲ ਪਿਆਰ ਸੰਤ ਬਾਬਾ ਸੁੱਚਾ ਸਿੰਘ ਦੇ ਕਿਤੇ ਮਹਾਨ ਕਾਰਜਾਂ ਨਾਲ ਪਿਆਰ ਅਤੇ ਸੰਤ ਬਾਬਾ ਸੁੱਚਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਸਾਰੇ ਵਿਦਿਆਰਥੀ ਇਹਨਾਂ ਦੇ ਬੜੇ ਇਹਨਾਂ ਨੂੰ ਸਨੇਹ ਕਰਦੇ ਨੇ ਕਿ ਇੰਨਾ ਸੁਰੀਲਾ ਕੀਰਤਨ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਅੱਧੇ ਘੰਟੇ ਲਈ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਇਹਨਾਂ ਤੋਂ ਬਾਅਦ ਬਹੁਤ ਸਤਿਕਾਰਤ ਕੀਰਤਨੀ ਹੈ ਭਾਈ ਸਾਹਿਬ ਭਾਈ ਹਰਜੋਤ ਸਿੰਘ ਜ਼ਖਮੀ ਜੀ ਜਿਨ੍ਹਾਂ ਦੇ ਤੁਸੀਂ ਹਰ ਸਾਲ ਦਰਸ਼ਨ ਕਰਦੇ ਹੋ ਬਹੁਤ ਵਜ਼ਦ ਵਿੱਚ ਆ ਕੇ ਬੁਲੰਦ ਆਵਾਜ਼ ਦੇ ਵਿੱਚ ਨਿਹਾਲ ਕਰਦੇ ਨੇ ਸੰਗਤਾਂ ਨੂੰ। ਭਾਈ ਸਾਹਿਬ ਭਾਈ ਹਰਜੋਤ ਸਿੰਘ ਜ਼ਖਮੀ ਜੀ ਕੀਰਤਨ ਹਾਜ਼ਰੀ ਭਰਨਗੇ। ਉਹਨਾਂ ਤੋਂ ਬਾਅਦ ਉਚੇਚੇ ਤੌਰ 'ਤੇ ਭਾਈ ਸਿਮਰਪ੍ਰੀਤ ਸਿੰਘ ਜੀ ਅਜੋਕੇ ਨਵਤਨ ਕੀਰਤਨੀ ਹੈ ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਤੁਸੀਂ ਸੁਣਦੇ ਹੋ ਅਤੇ ਇੰਨਾ ਪਿਆਰ ਦਿੰਦੇ ਹੋ ਉਹ ਵੀ ਪਰਿਵਾਰ ਸਮੇਤ ਸਾਰੇ ਜਥੇ ਹਰ ਸਾਲ ਪਹੁੰਚਦੇ ਨੇ ਉਹ ਤੁਹਾਡੇ ਦਰਸ਼ਨ ਕਰਨਗੇ। ਮੈਂ ਬੜੇ ਅਦਬ ਨਾਲ ਬੇਨਤੀ ਕਰਦਾ ਭਾਈ ਮਨਿੰਦਰ ਸਿੰਘ ਜੀ ਸਾਰਾ ਜਥਾ ਕਿੱਥੇ ਬੈਠੇ ਜਾਂ ਭਾਈ ਅਨਿਕਬਾਰ ਸਿੰਘ ਜੀ ਉਸਤਾਦ ਜੀ ਆਓ ਜੀ ਨਾਲ ਮੈਂ ਪਿਛਲੇ ਸਾਲ ਵੀ ਦੱਸਿਆ ਸੀ ਕਿ ਇਹਨਾਂ ਦੇ ਬੱਚੇ ਭਾਈ ਸਤਿਕੀਰਤ ਸਿੰਘ ਜੀ ਅਤੇ ਬੇਟੀ ਸਾਡੀ ਇਹ ਨਾਲ ਇਹਨਾਂ ਨੇ ਬੱਚਿਆਂ ਨੂੰ ਵੀ ਕੀਰਤਨ ਵਾਲੇ ਪਾਸੇ ਰੁਝਾਨ ਪੜ੍ਹਦੇ ਪੜ੍ਹਦੇ ਨਾਲ ਗੁਰਬਾਣੀ ਕੀਰਤਨ ਨਾਲ ਜੁੜਦੇ ਨੇ ਅਤੇ ਮੈਂ ਬੜੇ ਅਦਬ ਨਾਲ ਬੇਨਤੀ ਕਰਦਾ ਕਿ ਅੱਧੇ ਘੰਟੇ ਲਈ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ ਜਿਹੜੀ ਸੰਗਤ ਮੈਂ ਕਹਿੰਦਾ ਥੋੜ੍ਹਾ ਜਿਹਾ ਹੋਰ ਤੁਸੀਂ ਪਿੱਛੇ ਸੰਗਤ ਬੈਠੀ ਹੈ ਥੋੜ੍ਹਾ ਹੋਰ ਖੁੱਲ੍ਹ ਖੁੱਲ੍ਹ ਕੇ ਬੈਠ ਜਾਓ ਆਰਾਮ ਨਾਲ ਤੁਸੀਂ ਕੀਰਤਨ ਦਾ ਆਨੰਦ ਮਾਣੋਗੇ ਇਹ ਸਾਰੇ ਚੈਨਲ ਜਿਹੜੇ ਲਾਈਵ ਕਰ ਰਹੇ ਨੇ ਸ੍ਰੀ ਹਜ਼ੂਰ ਸਾਹਿਬ ਦਾ ਚੈਨਲ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦਾ ਚੈਨਲ PTC ਅਤੇ ਚੈਨਲ ਜਿਹੜਾ ਉਸ ਤੋਂ ਬਾਅਦ ਅਨਾਹਤ ਕੀਰਤਨ ਸੁਸਾਇਟੀ UK ਅਤੇ ਸਭ ਤੋਂ ਵੱਡੀ ਖੁਸ਼ੀ ਹੈ ਭਾਈ ਗੁਰਰਾਜਨ ਸਿੰਘ ਵੀ ਆਏ ਨੇ ਅਤੇ ਬੇਟੀ ਸਾਡੀ ਗੁਰਪ੍ਰੀਤ ਕੌਰ ਇੰਗਲੈਂਡ ਤੋਂ ਸਿੱਧੇ ਅੱਜ ਹੀ ਪਹੁੰਚੇ ਨੇ ਇਸ ਸਮਾਗਮ ਲਈ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਓ ਸਾਰੀ ਸੰਗਤ ਬੜੇ ਪਿਆਰ ਨਾਲ ਇਹ ਹਾਜ਼ਰੀ ਭਰੋ ਕੱਲ੍ਹ ਦੇ ਕੀਰਤਨ ਦੀ ਹਾਜ਼ਰੀ ਦੇ ਵਿੱਚ ਵੀ ਅਤੇ ਅੱਜ ਵੀ ਰਬਾਬ ਨਾਲ ਛੋਟੇ ਛੋਟੇ ਬੱਚੇ ਤੁਹਾਨੂੰ ਕੀਰਤਨ ਸਰਵਣ ਕਰਵਾਉਣਗੇ ਬੱਚੇ ਬੱਚੀਆਂ 33 ਸਾਜਾਂ ਨਾਲ ਮਿਹਨਤ ਕਰਕੇ ਆਏ ਨੇ ਅਤੇ ਬੜੇ ਚਾਅ ਨਾਲ ਆਏ ਨੇ ਇਹਨਾਂ ਦਿਨਾਂ 'ਚ ਹਾਲਾਂਕਿ ਐਗਜ਼ਾਮ ਵੀ ਹੁੰਦੇ ਨੇ ਫਿਰ ਵੀ ਮੈਨੂੰ ਯਾਦ ਆ ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਪਿਛਲੇ ਇਹਨਾਂ ਕਿੰਨੀ ਸੰਗਤ ਆਈ ਅਤੇ ਬਾਬਾ ਜੀ ਕਹਿੰਦੇ ਨੈਕਸਟ ਟਾਈਮ ਟ੍ਰੇਨ ਭਰ ਕੇ ਆਓ ਅਤੇ ਇਸ ਵਾਰੀ ਸਾਰੀ ਟ੍ਰੇਨ ਹੀ ਸੰਗਤ ਦੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰ ਹੈ ਇੱਥੋਂ ਦਾ ਬਚਨ ਤਾਂ ਇੰਨਾ ਸਟਰੋਂਗ ਹੁੰਦਾ ਹੀ ਹੈ ਸਤਿ ਸ੍ਰੀ ਅਕਾਲ ਆਓ ਬੜੇ ਪਿਆਰ ਨਾਲ ਸਾਜ ਸੁਰ ਹੋ ਗਏ ਨੇ ਹੁਣ ਆਪਾਂ ਵੀ ਸੁਰ ਹੋਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੀਰਤਨ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਨੂੰ ਬਖਸ਼ ਲੈਣਾ। ਕੋਟਾਨਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਦੇ ਪਾਵਨ ਅਸਥਾਨ ਦਾ, ਮਹਾਂਪੁਰਖ ਸੰਤ ਬਾਬਾ ਕੁਲਵੰਤ ਸਿੰਘ ਜੀ ਆਪ ਸੰਗਤ ਦੇ ਵਿੱਚ ਜੁੜ ਬੈਠੇ ਹਨ, ਇਹਨਾਂ ਦਾ ਸਮੂਹ ਪੰਜ ਪਿਆਰਿਆਂ ਦਾ, ਪੰਜ ਸਿੰਘ ਸਾਹਿਬਾਨਾਂ

0: ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਪ੍ਰਿੰਸੀਪਲ ਜਸਪਾਲ ਸਿੰਘ ਜੀ, ਸਤਿਕਾਰਯੋਗ ਪਿਆਰੇ ਵੀਰ ਭਾਈ ਹਰਜੋਤ ਸਿੰਘ ਜੀ ਜ਼ਖਮੀ ਜੀ, ਆਪ ਸਾਰੀ ਸੰਗਤ ਸਭਨਾਂ ਦਾ ਕੋਟਾਨਕੋਟ ਕੋਟਾਨਕੋਟ ਸ਼ੁਕਰਾਨਾ। ਪਿਆਰ ਸਹਿਤ ਸਾਰੇ ਅਸੀਸ ਬਖਸ਼ੋ, ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਜਦੋਂ ਅਸੀਂ ਬਾਬਾ ਜੀ ਨੂੰ ਮਿਲੇ, ਬਾਬਾ ਕੁਲਵੰਤ ਸਿੰਘ ਜੀ ਸਿੰਘ ਸਾਹਿਬ ਜੀ ਨੂੰ, ਉਹਨਾਂ ਨੇ ਇੱਕ ਬੜਾ ਪਿਆਰਾ ਬਚਨ ਕੀਤਾ ਕਿ ਮਾਰੇ ਦੇ ਫੁਲਵਾੜੀ ਦੇ ਸੋਹਣੇ ਸੋਹਣੇ ਫੁੱਲ ਕੀਰਤਨੀ ਅਤੇ ਰਸਨਾ ਤੋਂ ਫੁੱਲ ਕੀਰਤਦੇ ਨੇ ਮਾਰੇ ਦੇ ਪਵਿੱਤਰ ਬਾਣੀ ਦੇ ਇੰਨੇ ਸੁਰੀਲੇ। ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਦਰ ਜਿੱਥੋਂ ਪਤਾ ਨਹੀਂ ਕਿੰਨੀਆਂ ਕੁ ਬਰਕਤਾਂ ਨਾਮ ਜਪਣ ਵਾਲਿਆਂ ਨੇ ਲਈਆਂ। ਇਸ ਸਥਾਨ ਸੰਤ ਬਾਬਾ ਸੁੱਚਾ ਸਿੰਘ ਜੀ ਕਿੰਨੇ ਸਮਾਂ ਇੱਥੇ ਆ ਕੇ ਤਪ ਕਰਦੇ ਰਹੇ, ਜਪ ਤਪ ਕਰਦੇ ਨੇ, ਬਾਬਾ ਜੀ ਨੂੰ ਪਤਾ। ਅਤੇ ਬਾਬਾ ਸੋਹਣ ਸਿੰਘ ਜੀ ਜਿਹੜੇ ਹੁਣ ਸੱਚਖੰਡ ਪਿਆਣਾ ਕਰ ਗਏ ਪਿੱਛੇ ਜੇ, ਉਹਨਾਂ ਨੂੰ ਅਸੀਂ ਬੜਾ ਯਾਦ ਕਰਦੇ ਹਾਂ। ਉਹ ਵੀ ਹਰ ਸਾਲ ਤਕਰੀਬਨ ਨਾਨਕ ਚੀਰਾ ਸਾਹਿਬ ਆ ਕੇ ਜਦੋਂ ਟਕਸਾਲ 'ਚ 40 ਦਿਨ ਲਈ ਉਹ ਸਿਮਰਨ ਕਰਕੇ ਜਾਂਦੇ ਸਨ। ਮੈਂ ਸ਼ੁਕਰਾਨਾ ਕਰਦਾ ਸਾਰੀ ਸੰਗਤ, ਬੜਾ ਚੰਗਾ ਲੱਗਦਾ ਮਾਰੇ ਦਾ ਦਰ। ਅਖੀਰ ਤੱਕ ਸੰਗਤ ਬੈਠੀ ਹੈ, ਇੱਥੇ ਵੀ ਬੈਠੀ ਹੈ। ਕਿੰਨਾ ਪਿਆਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੁਸ਼ੀ ਤੁਸੀਂ ਲੈ ਰਹੇ ਹੋ। ਅਤੇ ਆਪਾਂ 1 ਵਜੇ ਤੱਕ ਸਾਰੀ ਸਮਾਪਤੀ ਕਰ ਦੇਣੀ ਹੈ। ਮੈਂ ਬੇਨਤੀ ਕਰੂੰਗਾ ਬਹੁਤ ਸਤਿਕਾਰ ਨਾਲ, ਕਿਉਂਕਿ ਬਾਬਾ ਜੀ ਦੀ ਤੁਹਾਨੂੰ ਪਤਾ ਹੀ ਅੰਮ੍ਰਿਤ ਵੇਲੇ ਸੇਵਾਵਾਂ ਸ਼ੁਰੂ ਹੋ ਜਾਂਦੀਆਂ ਨੇ। ਸੋ ਜੋ ਸਨਮਾਨ ਸਤਿਕਾਰ ਗੁਰੂ ਦਰ ਦਾ, ਉਹ ਜੋ ਸੰਗਤ ਵੱਲੋਂ ਅਤਿ ਸਤਿਕਾਰਯੋਗ, ਮੈਂ ਬੇਨਤੀ ਕਰਦਾ ਬਾਬਾ ਹਰਜੀਤ ਸਿੰਘ ਜੀ, ਬਹੁਤ ਸਤਿਕਾਰਯੋਗ ਪ੍ਰੋਫੈਸਰ ਮਨਿੰਦਰਜੀਤ ਸਿੰਘ ਜੀ, ਜਿਹੜੇ ਹਰ ਸਾਲ ਬਾਬਾ ਜੀ ਦੀ ਯਾਦ ਵਿੱਚ ਜੋ ਕੱਲ੍ਹ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਨੇ, ਉਹ ਸੇਵਾਵਾਂ ਬਾਬਾ ਜੀ ਦੇ ਪਿਆਰੇ ਜਿਹੇ ਸੇਵਕ, ਉਹਨਾਂ ਨੂੰ ਬੇਨਤੀ ਨਾਲ ਉਹ ਪ੍ਰਿੰਸੀਪਲ ਜਸਪਾਲ ਸਿੰਘ ਜੀ, ਭਾਈ ਮਨਿੰਦਰ ਸਿੰਘ ਜੀ, ਭਾਈ ਹਰਜੋਤ ਸਿੰਘ ਜੀ, ਸਾਡੇ ਲਈ ਹੋਰ ਖੁਸ਼ੀ ਦੀ ਗੱਲ ਹੈ ਕਿ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸੇ ਕੋਟਲੇ ਵਾਲੇ, ਉਹਨਾਂ ਦੇ ਪਰਮ ਸੇਵਕ ਗਿਆਨੀ ਅਜੀਤ ਸਿੰਘ ਜੀ ਅਤੇ ਇਸਰਾਣਾ ਸਾਹਿਬ ਵਾਲੇ ਮਹਾਂਪੁਰਖ ਸੰਤ ਬਾਬਾ ਰਾਜਿੰਦਰ ਸਿੰਘ ਜੀ, ਉਹਨਾਂ ਦੇ ਭੁਚੰਗੀ ਪਿਆਰੇ ਜੇ ਸਾਡੇ ਭਾਈ ਸੁਖਪ੍ਰੀਤ ਸਿੰਘ ਜੀ, ਉਚੇਚੇ ਤੌਰ 'ਤੇ ਇਸ ਸਮਾਗਮ ਲਈ ਆਏ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਆ ਜਾਣ। ਸਭ ਤੋਂ ਪਹਿਲਾਂ ਅਤਿ ਸਤਿਕਾਰਯੋਗ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ, ਜਥੇਦਾਰ ਸਾਹਿਬ, ਪਾਵਨ ਅਸਥਾਨ ਅਬਚਲ ਨਗਰੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਉਹ ਜੋ ਸਤਿਗੁਰ ਦੀ ਸਰੂਪਾ ਹੈ, ਜੋ ਮਹਾਰਾਜ ਦਾ ਗੁਰੂ ਦਰ ਦਾ, ਮੈਂ ਬੇਨਤੀ ਕਰਦਾ ਪਿਆਰਿਆਂ ਨੂੰ ਅਤੇ ਉਹ ਸੇਵਾ ਨਿਭਾਉਣ। ਭਾਈ ਮਨਿੰਦਰ ਸਿੰਘ ਜੀ, ਭਾਈ ਹਰਜੋਤ ਸਿੰਘ ਨਾਲ ਹੋ ਜਾਣ।

ਹੁਣ ਮੈਂ ਬੇਨਤੀ ਕਰਦਾ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਸਹਾਇਕ ਜਥੇਦਾਰ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਨਾਲ ਹੋ ਜਾ ਬੈਠੇ। ਸਤਿ ਸ੍ਰੀ ਅਕਾਲ। ਅਤਿ ਸਤਿਕਾਰਯੋਗ ਸਿੰਘ ਸਾਹਿਬ ਭਾਈ ਸਰਬਜੀਤ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ। ਬੋਲੇ ਸੋਨਿਹਾਰ ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਜੀ ਮੀਤ ਗ੍ਰੰਥੀ ਸਾਹਿਬ। ਸਤਿ ਸ੍ਰੀ ਅਕਾਲ ਸਿੰਘ ਸਾਹਿਬ ਭਾਈ ਗੁਰਦੀਪ ਸਿੰਘ ਜੀ ਧੂਪੀਆ ਜੀ। ਬੋਲੇ ਸੋਨਿਹਾਰ ਭਾਈ ਸਤਪਾਲ ਸਿੰਘ ਜੀ।

0: ਭਾਈ ਪਰਮਵੀਰ ਸਿੰਘ ਜੀ ਰਹਿਰਾ ਸਿਆ ਜੀ ਭਾਈ ਹਰਮੀਤ ਸਿੰਘ ਜੀ ਸਤਿਕਾਰਯੋਗ ਸਰਦਾਰ ਰਵਿੰਦਰ ਸਿੰਘ ਜੀ ਸੁਪਰਡੈਂਟ ਸਾਹਿਬ ਗੁਰਦੁਆਰਾ ਸੱਚਖੰਡ ਤਖਤ ਬੋਰਡ ਭਾਈ ਰਣਜੀਤ ਸਿੰਘ ਜੀ ਸੁਖਈ ਜੀ ਸਰਦਾਰ ਜੈਮਲ ਸਿੰਘ ਜੀ ਅਸਿਸਟੈਂਟ ਸੁਪਰਡੈਂਟ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਅਸਿਸਟੈਂਟ ਸੁਪਰਡੈਂਟ ਜੀ ਭਾਈ ਰਛਪਾਲ ਸਿੰਘ ਜੀ ਸਰਦਾਰ ਜਸਪਾਲ ਸਿੰਘ ਜੀ ਸਹਾਇਕ ਜਮਦਾਰ ਸਤਿ ਸ੍ਰੀ ਅਕਾਲ ਬਹੁਤ ਸਤਿਕਾਰਯੋਗ ਗਿਆਨੀ ਮਨਜੀਤ ਸਿੰਘ ਜੀ ਲੰਗਰ ਸਾਹਿਬ ਵਾਲੇ ਬੜੇ ਪਿਆਰੇ ਉਹਨਾਂ ਨੂੰ ਬੇਨਤੀ ਹੈ ਭਾਈ ਬਲਵਿੰਦਰ ਸਿੰਘ ਜੀ ਰਾਜਸਥਾਨੀ ਜੀ ਭਾਈ ਸੁਖਪ੍ਰੀਤ ਸਿੰਘ ਜੀ ਨੂੰ ਬੇਨਤੀ ਹੋਵੇ ਆ ਜਾਣ ਜੀ ਨਾਲ ਹੁਣ ਅਸਥਾਨ ਵੱਲੋਂ ਜੋ ਗੁਰੂ ਘਰ ਦੇ ਪਿਆਰੇ ਕੀਰਤਨੀ ਹੈ ਭਾਈ ਮਨਿੰਦਰ ਸਿੰਘ ਜੀ ਭਾਈ ਹਰਜੋਤ ਸਿੰਘ ਜੀ ਪ੍ਰਿੰਸੀਪਲ ਭਾਈ ਜਸਪਾਲ ਸਿੰਘ ਜੀ ਭਾਈ ਸਿਮਰਪ੍ਰੀਤ ਸਿੰਘ ਜੀ ਲਓ ਨਾ ਅੱਗੇ ਜਾ ਕੇ ਬਾਬਾ ਸੇਵਾ ਸਿੰਘ ਜੀ
1: ਬਾਬਾ ਸੁਖਵੰਤ ਸਿੰਘ ਜੀ ਦਾ ਸਤਿਕਾਰ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਕਰ ਰਹੇ ਨੇ
0: ਉਸਤਾਦ ਜੀ ਭਾਈ ਅਨਕਬਾਰ ਸਿੰਘ ਜੀ ਭਾਈ ਸੁਖਪ੍ਰੀਤ ਸਿੰਘ ਜੀ ਗਿਆਨੀ ਅਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਸਨਮਾਨ ਪ੍ਰਾਪਤ ਕਰੋ ਜੀ ਭਾਈ ਸੁਖਵਿੰਦਰ ਸਿੰਘ ਜੀ ਜੀਰਾ ਸਰਦਾਰ ਕਮਲਜੀਤ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਬੜੀਆਂ ਸੇਵਾਵਾਂ ਕੀਤੀਆਂ ਉਹਨਾਂ ਨੂੰ ਬੇਨਤੀ ਹੈ ਪਰਮਜੀਤ ਸਿੰਘ ਜੀ ਸ਼ਿਮਲੇ ਵਾਲੇ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਈਸ਼ਵਰ ਸਿੰਘ ਜੀ ਲੁਧਿਆਣੇ ਵਾਲੇ ਕੀਰਤਨੀ ਹੈ ਆਓ ਜੀ ਈਸ਼ਵਰ ਸਿੰਘ ਜੀ ਭਾਈ ਮਨਕਰਨ ਸਿੰਘ ਜੀ ਫਰੀਦਾਬਾਦ ਵਾਲੇ ਭਾਈ ਗੁਰਸਾਹਿਬ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਰਬਾਬੀ ਭਾਈ ਕਮਲਜੀਤ ਸਿੰਘ ਜੀ ਤੰਤੀ ਸਾਜ ਵਾਲੇ ਭਾਈ ਈਸ਼ਵਰ ਸਿੰਘ ਜਲਦੀ ਜਲਦੀ ਭਾਈ ਗੁਰਰਾਜਨ ਸਿੰਘ ਜੀ ਬੀਬਾ ਗੁਰਪ੍ਰੀਤ ਕੌਰ ਜੀ ਇਕੱਠੇ ਆ ਜਾਓ ਜੀ ਇੰਗਲੈਂਡ ਤੋਂ ਅਨਾਹਤ ਕੀਰਤਨ ਸੁਸਾਇਟੀ ਵਾਲੇ

ਭਾਈ ਅੰਤਰਪ੍ਰੀਤ ਸਿੰਘ ਜੀ, ਭਾਈ ਸਹਿਜਦੀਪ ਸਿੰਘ ਜੀ, ਚਲੋ ਭਾਈ ਮਨਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਬੜੀਆਂ ਹੀ ਸੇਵਾਵਾਂ ਕੀਤੀਆਂ ਲੰਗਰ ਦੇ ਵਿੱਚ, ਟਿਕਟਾਂ ਦੇ ਵਿੱਚ, ਉਹਨਾਂ ਨੂੰ ਬੇਨਤੀ ਹੈ ਭਾਈ ਤਨਵੀਰ ਸਿੰਘ ਨਾਲ, ਭਾਈ ਕਮਲਜੀਤ ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ, ਜੋ ਗੁਰਦੁਆਰਾ ਸਬਦਨਾਥ ਦੀ ਸਾਰੀਆਂ ਸੇਵਾਵਾਂ ਨਿਭਾਉਂਦੇ ਨੇ, ਬਾਬਾ ਸੁੱਚਾ ਸਿੰਘ ਦੇ ਬੜੇ ਪਿਆਰੇ ਪੁਰਾਣੇ ਸੇਵਕ, ਸੋ ਹੁਣ ਮੈਂ ਬੜੇ ਅਦਬ ਨਾਲ ਬੇਨਤੀ ਕਰਦਾ ਇਹਨਾਂ ਤੋਂ ਬਾਅਦ, ਭਾਈ ਰਣਜੀਤ ਸਿੰਘ ਜੀ, ਭਾਈ ਭਾਵਨਪ੍ਰੀਤ ਸਿੰਘ ਜੀ, ਅੱਛਾ ਭਾਈ ਦਸ ਬਹਿ ਗਏ, ਸੰਗਤ ਜਿਹੜੀ ਬਹੁਤ ਦੂਰੋਂ ਨੇੜੇ ਚੱਲ ਕੇ ਆਈ, ਮੈਂ ਸਾਰਿਆਂ ਦਾ ਸ਼ੁਕਰਾਨਾ ਕਰਦਾ। ਹੁਣ ਸੰਗਤ ਨੂੰ ਬੇਨਤੀ ਹੈ ਆਪਾਂ ਕੀਰਤਨ ਸੁਣਨਾ ਸਾਰਿਆਂ ਨੇ। ਹਾਂਜੀ, ਭਾਈ ਜਗਮੋਹਨ ਸਿੰਘ ਜੀ, ਭਾਈ ਜਸਵੰਤ ਸਿੰਘ ਜੀ ਤਰਨ ਤਾਰਨ ਵਾਲੇ, ਜਿਹੜੇ ਹਰ ਸਮਾਗਮ ਦੇ ਵਿੱਚ ਬੜੀਆਂ ਬੇਅੰਤ ਸੇਵਾਵਾਂ ਕਰਦੇ ਨੇ, ਉਹਨਾਂ ਨੂੰ ਬੇਨਤੀ ਮੈਂ।

ਬੰਦਿਸ਼ ਕੋਮਲ ਗੰਧਾਰ ਵਾਲੇ ਮਲਹਾਰ ਦੀ ਆਦਰਯੋਗ ਭਾਈ ਸਮਨਿੰਦਰ ਸਿੰਘ ਜੀ, ਵੀਰ ਸਿਮਰਪ੍ਰੀਤ ਸਿੰਘ ਜੀ, ਵੀਰ ਜੀ ਹੁਣੀ ਈਸ਼ਵਰ ਸਿੰਘ ਔਰ ਉਸਤਾਦ ਜੀ ਪਿੱਛੇ ਖੜ੍ਹੇ ਦੇਖ ਵੀ ਰਹੇ ਨੇ। ਮਲਹਾਰ ਰਾਗ ਦੀ ਇਹ ਰੀਤ ਸਾਰੀ ਸੰਗਤ ਰਲ ਕੇ ਕੀਰਤਨ ਕਰੀਏ ਜੀ।

ਸਤ ਸਿੰਘ ਜੀ ਉਸਤਾਦ ਜੀ ਨੇ ਇਸ਼ਾਰਾ ਕੀਤਾ ਕਿ 5 ਮਿੰਟ ਬਕਾਇਆ ਇੱਕ ਵਾਰੀ ਇਹ ਰੀਤ ਹੈ ਇੱਕ ਵਾਰੀ ਸਾਰੀ ਸੰਗਤ ਥੋੜ੍ਹੀ ਜਿਹੀ ਮੇਰੇ ਲਈ ਇਕੱਠੇ ਨੇ ਬੰਦਿਸ਼ ਸਾਵਣ ਆਇਆ ਚਿਮ ਚਿਮਾ ਆਪ ਜੀ ਜ਼ਰਾ ਕਰੋ ਕਿਰਪਾ ਸਤਿਗੁਰ ਮੁਸ਼ਕਿਲ ਕੁਸ਼ਾ ਨੇ ਮੁਸ਼ਕਿਲਾਂ ਹੱਲ ਕਰਨ ਵਾਲੇ ਨੇ ਮੁਸ਼ਕਿਲਾਂ ਨੂੰ ਸਹਿਲ ਕਰਨ ਵਾਲੇ ਨੇ ਇੱਕ ਵਾਰੀ ਸਭ ਆਖੋ ਜੀ ਸੰਗਤ ਥੋੜ੍ਹੀ ਥੋੜ੍ਹੀ ਅੱਗੇ ਨੂੰ ਹੋ ਜਾਏ ਤਾਂ ਕਿ ਜਿਹੜੇ ਬਾਅਦ ਵਿੱਚ ਆਉਣ ਫਿਰ ਕਿਸੇ ਨੂੰ ਡਿਸਟਰਬ ਨਾ ਕਰਨ ਆਖੋ ਜੀ

0: ਸਤ ਸੰਗਤ ਜੀ ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਬੇਨਤ ਬੇਨਤ ਭੁੱਲਾਂ ਗਲਤੀਆਂ ਹੋ ਗਈਆਂ ਨੇ ਦਸ ਦਸਰੇ ਜਾਣ ਕਰ ਖਿਮਾ ਕਰਦੇ ਨੇ, ਜਿੰਨਾ ਚਿਰ ਦਸਰੇ ਸਾਜ ਸੰਤੋਖਦੇ ਨੇ। ਔਰ ਆਦਰਯੋਗ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਅਗਲੀ ਅਨਾਊਂਸਮੈਂਟ ਕਰਦੇ ਨੇ, ਮੇਰੀ ਬੇਨਤੀ ਧਿਆਨ ਨਾਲ ਸਰਵਣ ਕਰਨਾ ਜੀ। ਦਸਰੇ ਸਾਜ ਸੰਤੋਖਦੇ ਨੇ, ਇੱਕ ਚੱਲਦਿਆਂ ਚੱਲਦਿਆਂ ਆਪ ਜੀ ਵਿਦਿਆਰਥੀ ਬੱਚੇ ਵੀ ਬੈਠੇ ਪ੍ਰਿੰਸੀਪਲ ਸਾਹਿਬ ਜੀ, ਇੱਕ ਪੁਰਾਤਨ ਕੀਰਤਨੀਆਂ ਦੀ ਅੱਜ ਤੋਂ 40 ਸਾਲ ਪਹਿਲਾਂ ਦੀ ਜਿਹੜੇ ਮੈਂ ਸੁਣੇ, ਉਹ ਕਦੀ ਵੀ ਇਹ ਨਹੀਂ ਸਨ ਕਹਿੰਦੇ ਹੁੰਦੇ ਸਾਜ ਬੰਨ ਲਓ। ਮੇਰੀ ਬੇਨਤੀ ਸੁਣਨਾ ਆਪ ਜੀ ਨੇ ਕੀਰਤਨੀਆਂ ਬਣਨਾ ਵੱਡੇ ਹੋ ਕੇ ਸਿੱਖ ਕੇ। ਉਹ ਕਦੀ ਇਹ ਨਹੀਂ ਸੀ ਕਹਿੰਦੇ ਹੁੰਦੇ ਸਾਜ ਬੰਨ ਲਓ, ਨਾ ਸਾਜ ਸੰਤੋਖ ਲਓ।
1: ਵਾਹ
0: ਜੀ, ਮੈਂ ਸੁਣਿਆ ਮੇਰੇ ਦਾਦਾ ਜੀ ਕਦੀ, ਭਾਈ ਧਰਮ ਸਿੰਘ ਜੀ ਜ਼ਖਮੀ ਹੋ ਰਹੀ, ਉਹ ਕਦੀ ਨਹੀਂ ਸਨ ਆਖਦੇ ਕਿ ਸਾਜ ਬੰਨ ਲਓ, ਨਾ ਸਾਜ ਸੰਤੋਖ ਲਓ। ਆਪਾਂ ਵੀ ਧਿਆਨ ਰੱਖੀਏ, ਕੀਰਤਨੀਆਂ ਬਣਨਾ ਆਪ ਜੀ ਵਿੱਚੋਂ ਸਾਰਿਆਂ ਨੇ, ਅਤੇ ਕਦੀ ਨਾ ਕਹੀਏ ਸਾਜ ਬੰਨ ਲਓ, ਨਾ ਸਾਜ ਸੰਤੋਖ ਲਓ। ਦੱਸ ਰਿਹਾ ਦੇ ਸਾਜ ਸੰਤੋਖਦੇ ਹਾਂ, ਔਰ ਆਦਰਯੋਗ ਪ੍ਰਿੰਸੀਪਲ ਸਾਹਿਬ ਦੇ ਅਨਾਊਂਸਮੈਂਟ ਕਰਦਿਆਂ ਵਿੱਚ ਜੋ ਟਾਈਮ ਹੈ, ਜਿਹਨੂੰ ਸਟੂਡੀਓਜ਼ ਵਿੱਚ ਤਾਂ ਫਿਲਰ ਕਹਿੰਦੇ ਨੇ, ਆਪਾਂ ਉਹ ਫਿਲਰ ਤਾਂ ਨਹੀਂ ਕਹਿੰਦੇ, ਆਪਾਂ ਵਿਹਲੇ ਨਾ ਬੈਠੀਏ, ਜ਼ਰਾ ਧੋਕਾ ਖੇ ਚਲੋ, ਉਹਨੇ ਚਿਰ ਸਾਜ ਸੰਤੋਖ ਲੰਘੇ। ਆਖੋ ਜੀ,

ਆਓ ਜੀ ਆਪਾਂ ਸਾਰੇ ਰਲ ਕੇ ਉਸ ਰੂਹਾਨੀ ਰੂਹ ਜਿਨ੍ਹਾਂ ਦੀ ਯਾਦ ਦੇ ਵਿੱਚ, ਜਿਨ੍ਹਾਂ ਦੇ ਪਿਆਰ ਦੇ ਵਿੱਚ ਆਪਾਂ ਸਾਰੇ ਬੈਠੇ ਹਾਂ, ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ, ਜਿਨ੍ਹਾਂ ਦਾ ਅਥਾਹ ਪਿਆਰ ਅਸੀਸਾਂ ਸਾਡੇ ਉਸਤਾਦ ਜੀ ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਪ੍ਰਿੰਸੀਪਲ ਭਾਈ ਜਸਪਾਲ ਸਿੰਘ ਜੀ, ਇਹਨਾਂ ਸਾਰਿਆਂ ਨੇ ਮਾਣਿਆ। ਇਹ ਵੀ ਸੱਚ ਹੈ ਅੱਜ ਦੇ ਇਹ ਸਮਾਗਮ ਜਿਹੜੇ ਹੋ ਰਹੇ ਨੇ, ਇਸ ਸਮਾਗਮ ਦਾ ਮੁੱਢ ਹੈ ਸਾਡੇ ਉਸਤਾਦ ਜੀ, ਸਾਨੂੰ ਸਾਰਿਆਂ ਨੂੰ ਪਤਾ ਹੈ। ਅਸੀਂ ਉਹਨਾਂ ਦੇ ਪਿਆਰ ਦੇ ਵਿੱਚ ਅੱਜ ਹੀ ਗੱਲ ਕਰਦੇ ਸਾਂ। ਜਿੰਨੀ ਸੰਗਤ ਆਈ ਹੈ ਤਕਰੀਬਨ 750 ਦੇ ਲਾਗੇ, ਉਹ ਸਾਰਿਆਂ ਦਾ ਇੱਕ ਮੁੱਢ ਹੈ। ਅਸੀਂ ਸਾਰੇ ਆਏ ਹਾਂ ਇਹ ਹਜ਼ੂਰ ਸਾਹਿਬ ਦਾ ਤਖ਼ਤ, ਜਿੱਥੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਦਾ ਹੀ ਹਾਜ਼ਰ ਰਹਿੰਦੇ ਨੇ। ਐਸੇ ਮਹਾਨ ਅਸਥਾਨ 'ਤੇ ਵੱਡੀਆਂ ਰੂਹਾਂ ਦੀਆਂ ਯਾਦਾਂ, ਉਹਨਾਂ ਦੇ ਜੋੜ ਮੇਲੇ ਮਨਾਏ ਜਾ ਰਹੇ ਨੇ। ਪਰ ਸਾਨੂੰ ਸਾਰਿਆਂ ਨੂੰ ਪਤਾ, ਆਪਾਂ ਸਾਰੇ ਇੱਕ ਇਸ਼ਕ ਦੇ ਵਿੱਚ, ਸਾਡੇ ਉਸਤਾਦ ਜੀ ਦੇ ਪਿਆਰ ਦੇ ਵਿੱਚ ਆਪਾਂ ਸਾਰੇ ਆਏ ਹਾਂ। ਉਸੇ ਪ੍ਰੇਮ ਦੇ ਵਿੱਚ ਇਹ ਮਹਾਨ ਕੀਰਤਨੀ ਹੈ ਭਾਈ ਸਾਹਿਬ ਜੀ, ਭਾਈ ਹਰਜੋਤ ਸਿੰਘ ਜੀ ਜ਼ਖਮੀ, ਭਾਈ ਸਾਹਿਬ ਜੀ ਭਾਈ ਮਰਿੰਦਰ ਸਿੰਘ ਜੀ ਹਜ਼ੂਰੀ ਲਾਗੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਬਹੁਤ ਸਤਿਕਾਰਯੋਗ ਸਾਰੇ ਕੀਰਤਨੀ ਆਏ ਨੇ ਅਤੇ ਇਸ ਪ੍ਰੇਮ ਦੇ ਵਿੱਚ, ਇਸ ਇਸ਼ਕ ਦੇ ਵਿੱਚ ਆਏ ਨੇ ਜੀ। ਅਤੇ ਆਪਾਂ ਸਾਰਿਆਂ ਨੇ ਉਸ ਪਿਆਰ 'ਚ ਇੱਕ ਸ਼ਬਦ ਗਾਉਣਾ ਜੀ, ਜੈਸੇ ਸਤ ਮੰਦਰ ਕੰਚਨ ਕੀ ਉਸਾਰ ਦਿੰਦੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ। ਮਾਲਕ ਜੀ ਕਹਿੰਦੇ ਮੈਂ ਸਾਰਾ ਕੁਝ ਵਾਰ ਦਿਆਂ, ਮੈਂ ਸੋਨੇ ਦੇ ਮੰਦਰ ਬਣਾ ਬਣਾ ਵਾਰ ਦਿਆਂ, ਜਿਹੜਾ ਕਿਸੇ ਨੇ ਇੱਕ ਸ਼ਬਦ ਸਿਖਾ ਦੇ ਜੀ। ਅਤੇ ਉਸਤਾਦ ਜੀ ਨੇ ਵੇਖੋ ਇਹ ਸਾਰੇ ਕੀਰਤਨੀਏ ਹਰਿਮੰਦਰ ਸਾਹਿਬ ਦੇ ਵਿੱਚ ਤਕਰੀਬਨ 17-18 ਜੱਥੇ ਵੱਧ ਹੀ ਆਉਣੇ ਨੇ ਜਿਹੜੇ ਕੀਰਤਨ ਕਰਦੇ ਨੇ, ਉਸਤਾਦ ਜੀ ਨੂੰ ਪਿਆਰ ਕਰਦੇ ਨੇ, ਉਹਨਾਂ ਕੋਲੋਂ ਸਿੱਖਦੇ ਨੇ। ਸੋ ਆਓ ਸਾਰੇ ਰਲ ਕੇ ਸ਼ਬਦ ਪੜ੍ਹਨਾ। ਮੈਨੂੰ ਹੁਕਮ ਕੀਤਾ ਸੀ, ਕਈਆਂ ਨੇ ਕਹਿੰਦੇ ਰਾਗ ਗਾਉਣਾ, ਭਾਈ ਹਰਜੋਤ ਸਿੰਘ ਜੀ ਦੇ ਬਾਅਦ ਰਾਗ ਗਾਉਣਾ। ਇਹ ਜਾਣ ਬੁੱਝ ਕੇ ਨਾ ਜੰਗਲ 'ਚ ਜਾ ਕੇ ਅਤੇ ਬੱਬਰ ਸ਼ੇਰ ਨੂੰ ਲਲਕਾਰਨ ਵਾਲੀ ਗੱਲ ਹੈ, ਉਹਨਾਂ ਦੇ ਬਾਅਦ ਰਾਗ ਗਾਉਣ। ਆਓ ਆਪਾਂ ਸਾਰੇ ਪਿਆਰ ਨਾਲ ਸਾਰੇ ਰਲ ਕੇ ਕੀਰਤਨ ਕਰੀਏ। ਬੜਾ ਪਿਆਰਾ ਸ਼ਬਦ ਹੈ ਜੀ, ਤੁਸੀਂ ਮੋਬਾਈਲ 'ਚ ਕੱਢ ਲਿਓ। ਆਪਾਂ ਪ੍ਰੇਮ ਦੇ ਵਿੱਚ ਹੋ ਕੇ ਸਾਰਿਆਂ ਨੇ ਸ਼ਬਦ ਗਾਏ।

ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਆਪ ਜੀ ਨੂੰ ਬੜੇ ਪਿਆਰ ਨਾਲ ਭਾਈ ਸਿਮਰ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਬੜੀ ਛੋਟੀ ਜਿਹੀ ਉਮਰ ਹੈ, ਪਿਛਲੇ ਕਈ ਸਾਲਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੰਨੇ ਵੱਡੇ ਸਥਾਨ 'ਤੇ ਮਹਾਰਾਜ ਇਹਨਾਂ ਨੂੰ ਲੈ ਕੇ ਗਏ ਨੇ। ਇਹਨਾਂ ਦਾ ਰਿਆਜ਼ ਹੈ, ਇਹਨਾਂ ਦਾ ਪਿਆਰ ਹੈ, ਸੁਰੀਲਾਪਨ, ਅਤੇ ਨਾਲ ਸਾਡੀ ਬੇਟੀ ਵੀ ਆਈ ਸਿਮਰਨ ਕੌਰ, ਅਤੇ ਪਚੰਗੀ ਵੀ ਨਾਲ, ਜਦੋਂ ਨਿੱਕਾ ਜਿਹਾ ਬੈਠਾ, ਸਾਰਿਆਂ ਦਾ ਕੀਰਤਨ ਸੁਣਿਆ ਨਹੀਂ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਹੁਣ ਮੈਂ ਬੇਨਤੀ ਕਰਦਾ ਭਾਈ ਗੁਰਸਾਹਿਬ ਸਿੰਘ ਜੀ, ਬੀਬਾ ਗੁਰਸਿਮਰਨ ਕੌਰ ਜੀ, ਪੰਚਮ ਸਵਾਰੀ ਗਾਣੀ ਨਾ, ਇਹ 15 ਮਾਤਰ ਦੀ ਕੰਪੋਜੀਸ਼ਨ ਗਾਣਗੇ ਪੰਚਮ ਸਵਾਰੀ ਦੇ ਵਿੱਚ, ਇਹਨਾਂ ਨੂੰ ਅਸੀਸ ਦੇਣੀ, ਇੱਕ ਸ਼ਬਦ ਦੀ ਹਾਜ਼ਰੀ ਤੁਹਾਨੂੰ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ ਭਾਈ ਮਨਕਰਨ ਸਿੰਘ ਜੀ ਫਰੀਦਾਬਾਦ ਵਾਲੇ, ਬੜੇ ਸੁਰੀਲੇ ਨੇ, ਦਿੱਲੀ ਕਲਾਸ ਜੋ ਬਾਬਾ ਸੁੱਚਾ ਸਿੰਘ ਗੁਰਮਤ ਸੰਗੀਤ ਅਕੈਡਮੀ, ਉੱਥੇ ਤਾਲੀਮ ਲੈਣ ਆਉਂਦੇ ਨੇ, ਪਰ ਬੜਾ ਸੰਗਤ 'ਚ ਪਿਆਰ ਬਣਿਆ ਇਹਨਾਂ ਦਾ, ਬਹੁਤ ਮਿਹਨਤੀ ਨੇ, ਛੋਟੇ ਛੋਟੇ ਜੀ ਉਮਰ ਹੈ ਇਹਨਾਂ ਦੀ, ਪਰ ਸੰਗਤ 'ਚ ਬੜਾ ਨਾਮ ਮਹਾਰਾਜ ਦਿੱਤਾ। ਇਹਨਾਂ ਨੂੰ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਦੇਣ। ਉਹਨਾਂ ਤੋਂ ਬਾਅਦ ਬੀਬਾ ਗੁਰਪ੍ਰੀਤ ਕੌਰ ਜੀ ਇੰਗਲੈਂਡ ਵਾਲੇ, ਭਾਈ ਗੁਰਰਾਜਨ ਸਿੰਘ ਜੀ, ਇੱਕ ਸ਼ਬਦ ਦੀ ਹਾਜ਼ਰੀ, ਨਾਲ ਨਾਲ ਜੋ ਪੋਸਟਰ ਬਣਿਆ ਪੈਂਫਲਿਟ ਉਹਦੇ ਅਨੁਸਾਰ ਆਪਾਂ ਸਮੇਂ ਸਿਰ ਸਮਾਪਤੀ ਕਰਨੀ ਹੈ। ਕੱਲ੍ਹ ਵੀ ਇਸੇ ਤਰ੍ਹਾਂ ਹੀ ਦੀਵਾਨ ਦੀ ਸ਼ੁਰੂਆਤ ਭਾਈ ਹਰਜੋਤ ਸਿੰਘ ਜਖਮੀ ਜੀ ਸਤਿਕਾਰ ਕੀਰਤਨੀ ਹੈ। ਉਹਨਾਂ ਤੋਂ ਬਾਅਦ ਭਾਈ ਸਿਮਰਪ੍ਰੀਤ ਸਿੰਘ ਜੀ, ਫਿਰ ਭਾਈ ਮਨਿੰਦਰ ਸਿੰਘ ਜੀ, ਇਸ ਤਰ੍ਹਾਂ ਚੱਲਦੇ ਚੱਲਦੇ ਆਪਾਂ ਭਾਈ ਰਵਨੂਰ ਸਿੰਘ ਜੀ, ਮੇਰੇ ਖਿਆਲ ਅੱਜ ਤਿਆਰ ਹੋ ਕੇ ਆ ਗਏ ਹੋਣੇ ਸੀ ਕਿ ਅੱਜ ਕੀਰਤਨ, ਅੱਜ ਸ਼ਬਦ ਪੜ੍ਹ ਲਏਗਾ, ਟਾਈਮ ਦੇਖ ਕੇ ਉਹਨੂੰ ਅੱਜ ਦੀ ਹਾਜ਼ਰੀ ਦੇਵਾਂਗੇ, ਉਹਨਾਂ ਦੀ ਜਗ੍ਹਾ ਕੱਲ੍ਹ ਇੱਕ ਹਾਜ਼ਰੀ ਹੋ ਜਾਏਗੀ। ਸੋ ਆਓ ਬੜੇ ਪਿਆਰ ਨਾਲ ਭਾਈ ਗੁਰਸਾਹਿਬ ਸਿੰਘ ਜੀ, ਅਤੇ ਤਬਲੇ 'ਤੇ ਭਾਈ ਅਨਮੋਲ ਸਿੰਘ ਜੀ ਜੋ ਉਸਤਾਦ ਅਨਿਕਬਾਦ ਸਿੰਘ ਜੀ ਦੇ ਸ਼ਾਗਿਰਦ ਨੇ, ਸਭ ਤੋਂ ਪਹਿਲਾਂ ਜੋ ਭਾਈ ਜਰਨੈਲ ਸਿੰਘ ਜੀ, ਉਹਨਾਂ ਨੇ ਤਬਲੇ ਦੀ ਹਾਜ਼ਰੀ, ਛੋਟੀ ਜਿਹੀ ਉਮਰ ਤੁਸੀਂ ਦੇਖਦੇ ਹੋਗੇ, ਤੁਸੀਂ ਸੋਚਦੇ ਹੋ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ, ਉਹ ਪ੍ਰਿੰਸੀਪਲ ਜਸਪਾਲ ਸਿੰਘ ਦੇ ਵਿਦਿਆਰਥੀ ਭਾਈ ਸਾਹਿਲਦੀਪ ਸਿੰਘ ਜੀ, ਜੋ ਹਰਵਲ ਬਹੁਤ ਵੱਡਾ ਕਲਾਸੀਕਲ ਸੰਮੇਲਨ ਉਹਦੇ ਵਿੱਚੋਂ ਫਸਟ ਆਇਆ ਬੱਚਾ, ਅਤੇ ਇਹ ਬਾਬਾ ਸੁੱਚਾ ਸਿੰਘ ਗੁਰਮਤ ਸੰਗੀਤ ਅਕੈਡਮੀ ਦੇ ਜੋ ਤਾਲੀਮ ਦਿੰਦੇ ਨੇ ਗੁਣੀ ਜਾਂ ਨਾ ਕੇ, ਇਹ ਛੋਟੇ ਛੋਟੇ ਬੱਚੇ ਨਾਲ ਪੜ੍ਹਦੇ ਵੀ ਨਹੀਂ ਸਾਰੇ, ਮੈਂ ਪਹਿਲਾਂ ਵੀ ਕਿਹਾ ਬੱਚੇ ਪੜ੍ਹਦੇ ਨੇ, ਉਹ ਬੇਟੀ ਨੇ ਐੱਮ ਏ ਹੁਣੇ ਕੰਪਲੀਟ ਕੀਤੀ ਹੈ, ਅਤੇ ਗੁਰਸਾਹਿਬ ਸਿੰਘ ਜੀ ਇਹ ਵੀ ਨਾਲ ਆਪਣੀ ਵਿੱਦਿਆ ਪ੍ਰਾਪਤ ਕਰ ਰਹੇ ਨੇ ਜੋ ਇਹਨਾਂ ਦੀ ਲਿਪੀ ਹੁੰਦੀ ਹੈ। ਇਹਨਾਂ ਨੂੰ ਅਸੀਸ ਦੇਣੀ, ਇਹ ਬੱਚੇ ਦਾ ਮਨ ਹੁਣ ਤਾਂ ਕੀਰਤਨੀਆ ਹੋ ਗਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਪਹਿਲੀ ਗੱਲ, ਬਹੁਤ ਛੋਟੇ ਜਿਹੇ ਸੀ ਜਦੋਂ ਪਹਿਲੀ ਵਾਰੀ ਆਏ, ਅਤੇ ਉਹਦਾ ਇਹਦਾ ਸੀ ਕਿ ਮੈਨੂੰ ਦਰਬਾਰ ਸਾਹਿਬ ਲੱਗਣਾ, ਉੱਥੇ ਕੀਰਤਨ ਦੀ ਹਾਜ਼ਰੀ, ਅਤੇ ਮਹਾਰਾਜ ਜੀ ਨੂੰ ਇਹਦੀ ਤਮੰਨਾ ਪੂਰੀ ਕਰਨ, ਮੈਨੂੰ ਤਾਂ ਪੂਰੀ ਆਸ ਹੈ ਜਿਤਨਾ ਸੁਰ ਮਾਰਨ ਦਿੱਤੀ ਹੈ। ਆਓ 15 ਮਾਤਰ ਦਾ ਬੰਦਿਸ਼ ਤੁਸੀਂ ਪਿਆਰ ਨਾਲ ਸਰਵਣ ਕਰੋ, ਇੱਕ ਸ਼ਬਦ ਦੀ ਹਾਜ਼ਰੀ ਤੁਹਾਨੂੰ ਭਾਈ ਗੁਰਸਾਹਿਬ ਸਿੰਘ ਜੀ, ਬੀਬਾ ਗੁਰਸਿਮਰਨ ਕੌਰ ਜੀ, ਨਾਲ ਤੁਸੀਂ ਸਾਜ ਵਜਾ ਦਿਓ, ਕਮਲਜੀਤ ਸਿੰਘ ਜੀ ਥੋੜ੍ਹਾ ਵਾਰੀ ਵਾਰੀ ਕਰ ਲਿਆ। ਅੱਛਾ, ਤਿਆਰੀ ਕੀਤੀ ਹੈ? ਅੱਛਾ, ਤਿਆਰੀ ਕੀਤੀ ਉਹਨਾਂ ਨੇ ਨਾਲ, ਸਾਰੇ ਹੋਰ ਸਾਜ ਜੀ ਨੇ ਵਾਰੀ ਵਾਰੀ ਹਾਜ਼ਰੀ, ਸਾਰੇ ਲਾਇਆ ਕਰੋ। ਅਮਰਜੀਤ ਸਿੰਘ ਜੀ ਥੋੜ੍ਹਾ ਰਵਾਬ, ਸਾਰੇ ਜਿੰਨੇ ਸਾਜ ਵਜਾਉਂਦੇ ਨੇ ਆਪਣੇ ਵਿਦਿਆਰਥੀ ਸਾਰੇ ਪਿੱਛੇ ਬੈਠੇ ਨੇ, ਭਾਈ ਇਕਜੋਤ ਸਿੰਘ ਜੀ, ਨਵਜੋਤ ਸਿੰਘ, ਆਓ ਇੱਥੇ, ਐਡਾ ਵੱਡਾ ਦਰ ਹੈ ਮਹਾਰਾਜ ਦਾ, ਜ਼ਰੂਰ ਹਾਜ਼ਰੀ ਲਾਇਆ ਕਰੋ, ਸੰਗੋ ਨਾ ਕਿ ਉਸਤਾਦ ਜੀ ਕੁਛ ਕਹਿਣਗੇ। ਆਓ ਜੀ, ਬੜੇ ਪਿਆਰ ਨਾਲ।

ਸਤਿ ਸੰਗਤ ਜੀ, ਇਹ ਸਨ ਬੜੇ ਸਤਿਕਾਰ ਤਾਨਪੁਰਾ ਸਾਹਿਬ ਭਾਈ ਗੁਰਸਾਹਿਬ ਸਿੰਘ ਜੀ ਸੂਰਮਾ, ਬੀਬਾ ਗੁਰਸਿਮਰਨ ਕੌਰ ਜੀ ਅਤੇ ਭਾਈ ਅਨਮੋਲਪ੍ਰੀਤ ਸਿੰਘ ਜੀ। ਮੈਂ ਬਹੁਤ ਸਤਿਕਾਰ ਨਾਲ ਬੇਨਤੀ ਕਰਦਾ ਭਾਈ ਮਨਕਰਨ ਸਿੰਘ ਜੀ, ਉਹ ਆਪ ਜੀ ਨੂੰ 15 ਮਿੰਟ ਦੀ ਹਾਜ਼ਰੀ ਸਰਵਣ ਕਰਾਉਣਗੇ। ਅੱਜ ਦੇ ਦੀਵਾਨਾਂ ਦੀ ਸਮਾਪਤੀ ਤਕਰੀਬਨ 1:30 ਤੱਕ, 1:15 ਤੱਕ ਲਿਖਿਆ, 15 ਕੁ ਮਿੰਟ ਦੀ ਹੋਰ ਸੁਣ ਲਿਓ। ਸਾਰੇ ਹੀ ਵਿਦਿਆਰਥੀ 29 ਤਰੀਕ ਨੂੰ, ਜੋ ਵਿਦਿਆਰਥੀ ਬੜੇ ਪਿਆਰੇ ਪਿਆਰੇ ਸਾਡੇ ਰਹਿ ਗਏ ਨੇ, 29 ਤਰੀਕ ਨੂੰ ਪ੍ਰਿੰਸੀਪਲ ਭਾਈ ਜਸਪਾਲ ਸਿੰਘ ਜੀ ਦੀ ਅਗਵਾਈ 'ਚ ਉਹ ਸਾਰੇ ਹਾਜ਼ਰੀ ਭਰਨਗੇ। ਮੈਂ ਭਾਈ ਗੁਰਸਾਹਿਬ ਸਿੰਘ ਜੀ ਲਈ 1-2 ਵਰਡ ਬੋਲਣੇ ਨੇ। ਹਰ ਸਾਲ ਇੱਥੇ ਦਸਮ ਬਾਣੀ ਦਾ ਕੀਰਤਨ ਕਰਦੇ ਨੇ, ਹਰ ਸਾਲ ਆਉਣ ਤੋਂ ਪਹਿਲਾਂ ਇਹਨਾਂ ਨੇ ਇਹ ਕਹਿਣਾ, ਉਸਤਾਦ ਜੀ ਮੈਨੂੰ ਨਵੀਂ ਬੰਦਿਸ਼ ਬਣਾ ਦਿਓ। ਇਸ ਵਾਰੀ ਕਹਿੰਦਾ ਮੇਰਾ 16 ਰਾਗ ਗਾਉਣ ਨੂੰ ਦਿਲ ਕਰਦਾ ਅਤੇ 15 ਮਾਤਰ ਇਸ ਤਰ੍ਹਾਂ ਗਾ ਰਹੇ ਜਿਵੇਂ ਕਹਿਰਵਾ ਗਾ ਰਿਹਾ ਹੁੰਦਾ ਕੋਈ, ਇੰਨੀ ਟਫ ਕੰਪੋਜੀਸ਼ਨ। ਸੋ ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਅਸੀਸ ਦੇਣੀ ਭਾਈ ਗੁਰਸਾਹਿਬ ਸਿੰਘ ਜੀ ਨੂੰ। ਮੈਂ ਬੜੇ ਸਤਿਕਾਰ ਨਾਲ ਬੇਨਤੀ ਕਰਦਾ ਸੰਗਤ ਨੂੰ, ਪ੍ਰਸ਼ਾਦਾ ਬਾਣੀ ਛੱਕ ਕੇ ਫਿਰ ਆ ਜਾਓ, ਆਪਾਂ ਆਨੰਦ ਮਾਣਨਾ। ਕੱਲ੍ਹ ਸਵੇਰੇ 7:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਉੱਪਰ ਭੋਗ ਪੈਣਗੇ ਅਤੇ ਪੂਰਾ ਆਨੰਦ ਮਾਰੋ ਸਾਰੇ ਕੀਰਤਨੀਆਂ ਦਾ। ਭਾਈ ਮਨਕਰਨ ਸਿੰਘ ਜੀ, ਬੜੀ ਕਿਰਪਾ ਹੈ ਇਹਨਾਂ 'ਤੇ। ਦੇਖੋ, ਨੌਜਵਾਨ ਅਜੇ ਛੋਟੀ ਜਿਹੀ ਉਮਰ ਹੈ, ਪਰ ਇੰਨਾ ਰਿਆਜ਼ ਇਹਨਾਂ ਨੇ ਮਿਹਨਤ ਕੀਤੀ ਅਤੇ ਮਿਹਨਤੀ ਕੀਰਤਨੀਆਂ ਨੇ। ਸੋ ਮੈਂ ਇਹਨਾਂ ਨੂੰ ਬੇਨਤੀ ਕਰਦਾ ਬੜੇ ਪਿਆਰ ਨਾਲ, ਆਪ ਜੀ ਨੂੰ 15 ਮਿੰਟ ਦੀ ਹਾਜ਼ਰੀ, ਇੱਕ ਰਾਗ ਜਾਂ ਰੀਤ ਜੋ ਉਹਨਾਂ ਦਾ ਮਨ ਕਰਦਾ ਸਰਵਣ ਕਰਾਉਣ। ਅਤੇ ਮੈਂ ਪ੍ਰਿੰਸੀਪਲ ਭਾਈ ਜਸਪਾਲ ਸਿੰਘ ਨੂੰ ਬੇਨਤੀ ਕਰਦਾ, ਪ੍ਰਿੰਸੀਪਲ ਸਾਹਿਬ ਅਗਲੀ ਸੇਵਾ ਤੁਸੀਂ ਆ ਜੇ ਨਿਭਾਓ। ਅਤੇ ਬੜੇ ਪਿਆਰ ਨਾਲ ਭਾਈ ਮਨਕਰਨ ਸਿੰਘ ਜੀ ਆਪ ਜੀ ਨੂੰ ਇੱਕ ਸ਼ਬਦ ਦੀ ਹਾਜ਼ਰੀ ਸਰਵਣ ਕਰਾਉਂਦੇ ਨੇ। ਭਾਈ ਗੁਰਸਾਹਿਬ ਸਿੰਘ ਲਈ ਮੈਂ ਫਿਰ ਬੇਨਤੀ ਕਰਦਾ, ਜ਼ਰੂਰ ਇਸ ਸਥਾਨ 'ਤੇ ਅਰਦਾਸ ਕਰਿਓ। ਉਹ ਬੱਚਾ ਬੜਾ ਮਿਹਨਤੀ ਹੈ, ਰਿਆਜ਼ੀ ਹੈ, ਅਤੇ ਉਹ ਹੀ ਸੋਚਦੇ ਰਹੀਦਾ ਕਿ ਸੁਰ ਵੀ ਨਹੀਂ ਕਿਤੇ ਉਤਰਦੀ, ਤਿਆਰ ਵੀ ਗਲਾ ਇੰਨਾ, ਤਾਲ ਦੀ ਵੀ ਜਿੱਥੇ ਮਰਜ਼ੀ ਆ ਕੇ ਸੰਮ ਫੜ ਲੈਂਦਾ। ਇਹ ਕਿਰਪਾ ਹੀ ਹੈ ਕਿਸੇ ਪੂਰਬਲੇ ਜਨਮ ਦੀ, ਸਾਡੇ ਸਿਖਾਇਆ ਨਹੀਂ ਇੰਨਾ ਤਿਆਰ ਹੁੰਦਾ ਗਲਾ, ਇਹਨਾਂ ਦਾ ਆਪਣਾ ਸਾਧਨ ਹੈ। ਸੋ ਮਹਾਰਾਜ ਕਿਰਪਾ ਕਰੇ, ਆਓ ਬੜੇ ਪਿਆਰ ਨਾਲ ਭਾਈ ਮਨਕਰਨ ਸਿੰਘ ਜੀ ਇਹਨਾਂ ਨਾਲ ਸਾਜ ਵਜਾ ਰਹੇ ਨੇ। ਭਾਈ ਤਿਸ਼ਨੂਰ ਸਿੰਘ ਜੀ ਮੈਂ ਤਾਂ ਪਛਾਣਿਆ ਨਹੀਂ, ਪਹਿਲਾਂ ਗੋਲ ਦਸਤਾਰ ਸੀ, ਇਹ ਸਾਡੇ ਦਿੱਲੀ ਦੇ ਵਿਦਿਆਰਥੀ ਨੇ, ਮੈਂ ਕਿਹਾ ਦੇਖੇ ਦੇਖੇ ਲੱਗਦੇ ਨੇ। ਭਾਈ ਅਮਰਜੀਤ ਸਿੰਘ ਜੀ ਉਹ ਨਾਲ ਰਬਾਬ 'ਤੇ ਸੰਗਤ ਕਰਨਗੇ। ਆਓ ਬੜੇ ਪਿਆਰ ਨਾਲ, ਬੜੇ ਪਿਆਰ ਨਾਲ ਭਾਈ ਮਨਕਰਨ ਸਿੰਘ ਜੀ ਆਪ ਜੀ ਨੇ ਇੱਕ ਸ਼ਬਦ ਸਰਵਣ ਕਰਾਉਂਦੇ ਨੇ। ਸਰਵਣ ਕਰੋ ਜੀ, ਅਜੇ ਸਾਜ ਉਹਨਾਂ ਦੇ ਸੁਰ ਹੋ ਰਹੇ ਨੇ। ਕੱਲ੍ਹ ਦੇ ਦੀਵਾਨ ਸਾਧ ਸੰਗਤ ਜੀ 9 ਵਜੇ ਇੱਥੇ ਸੱਜ ਜਾਣਗੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਕੱਲ੍ਹ ਦੇ ਦੀਵਾਨਾਂ ਦੇ ਵਿੱਚ ਦਾਸ ਨੇ ਸਭ ਤੋਂ ਅਖੀਰ 'ਤੇ ਸ਼ਬਦ ਪੜ੍ਹਨਾ। ਹੁਣ ਤੁਸੀਂ ਇਹ ਮੈਂ ਦੇਖਣਾ ਤੁਸੀਂ ਬੈਠਣਾ ਕਿ ਨਹੀਂ, ਸਭ ਤੋਂ ਲਾਸਟ 'ਚ ਸਾਡੀ ਹਾਜ਼ਰੀ ਹੈ। ਸੋ ਸਾਰਿਆਂ ਨੇ ਉਦੋਂ ਤੱਕ ਬੈਠਣਾ, ਕੱਲ੍ਹ ਵੀ ਆਓ ਪਿਆਰ ਨਾਲ। ਇਹ ਤਬਲਾ ਵੀ ਬੜਾ ਸੋਹਣਾ ਵਜਾਉਂਦੇ ਨੇ, ਇਸ ਕਰ ਤਬਲਾ ਆਪ ਵਜਾਉਣਾ ਹੁੰਦਾ ਨਾ, ਉਹ ਬੜਾ ਨਿੱਕੀ ਨਿੱਕੀ ਸੁਰ ਦਾ ਧਿਆਨ ਰੱਖਦੇ ਨੇ। ਚਲੋ ਜੀ, ਪਿਆਰ ਨਾਲ ਸੁਣਨ 'ਚ।

ਸਨ ਬੜੇ ਸਤਿਕਾਰਯੋਗ ਭਾਈ ਮਨਕਰਨ ਸਿੰਘ ਜੀ ਫਰੀਦਾਬਾਦ ਵਾਲੇ। ਮੈਂ ਬੇਨਤੀ ਕਰਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਢਪਈ, ਬੜਾ ਪਿਆਰਾ ਜਿਹਾ ਜਥਾ ਹੈ ਵੀ, ਤੁਸੀਂ ਇਹਨਾਂ ਦੇ ਦਰਸ਼ਨ ਕਰਦੇ ਰਹਿੰਦੇ ਹੋ, ਛੋਟੀ ਜਿਹੀ ਉਮਰ ਪਰ ਸੰਗਤਾਂ ਦਾ ਬੜਾ ਪਿਆਰ ਇਹਨਾਂ ਨੂੰ ਮਿਲਿਆ ਹੋਇਆ। ਬਾਬਾ ਸੁੱਚਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਜੰਡਿਆਲਾ ਗੁਰੂ ਦੇ ਵਿਦਿਆਰਥੀ ਨੇ, ਪ੍ਰਿੰਸੀਪਲ ਭਾਈ ਜਸਪਾਲ ਸਿੰਘ ਜੀ ਬੜੇ ਪਿਆਰ ਨਾਲ ਇਹਨਾਂ ਨੂੰ ਤਾਲੀਮ ਦਿੰਦੇ ਨੇ, ਉਸ ਸਥਾਨ 'ਤੇ ਤਬਲੇ ਦੀ ਅਤੇ ਕੀਰਤਨ ਦੀ ਵਿੱਦਿਆ ਦਿੰਦੇ ਨੇ। ਉਸਤਾਦ ਇੰਦਰਜੀਤ ਸਿੰਘ ਬਿੰਦੂ ਜੀ ਤੰਤੀ ਸਾਜਾਂ ਦੇ ਉੱਚ ਕੋਟੀ ਦੇ ਉਸਤਾਦ ਜੀ, ਉਹ ਲੁਧਿਆਣੇ ਸਤਿਗੁਰੂ ਸ਼ਬਦਨਾਥ ਅਕੈਡਮੀ ਅਤੇ ਬਾਬਾ ਸੁੱਚਾ ਸਿੰਘ ਅਕੈਡਮੀ ਤੰਤੀ ਸਾਜ ਸਿਖਾਉਂਦੇ ਨੇ, ਅਤੇ ਅਨਕ ਬਾਰ ਸਿੰਘ ਜੀ ਉਸਤਾਦ ਜੀ ਉਹ ਤਬਲੇ ਦੀ ਵਿੱਦਿਆ ਗੁਰਦੁਆਰਾ ਸ਼ਬਦਨਾਥ ਵਿਖੇ, ਅਤੇ ਉਸਤਾਦ ਭਾਈ ਜਸਪਾਲ ਸਿੰਘ ਜੀ ਉਹ ਵਿੱਦਿਆ ਪ੍ਰਦਾਨ ਕਰਦੇ ਨੇ ਬੜੇ ਪਿਆਰ ਨਾਲ। ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਜੰਡਿਆਲਾ ਗੁਰੂ, ਮੈਂ ਇਹਨਾਂ ਦਿਨਾਂ 'ਚ ਯਾਦ ਕਰਦਾ ਸੰਤ ਬਾਬਾ ਸੋਹਣ ਸਿੰਘ ਜੀ, ਬਾਬਾ ਮਹਿੰਦਰ ਸਿੰਘ ਜੀ, ਸਾਡੀ ਬੜੀ ਪਿਆਰੀ ਜੀ ਟੀਮ, ਉਹਨਾਂ ਦੇ ਹੁੰਦਿਆਂ ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਸੀ, ਉਹ ਚਲੇ ਗਏ ਸਰੀਰ ਕਰਕੇ, ਸਭ ਨੇ ਚਲੇ ਜਾਣਾ ਹੌਲੀ ਹੌਲੀ, ਇਹ ਸਮਾਗਮ ਚੱਲਦੇ ਰਹਿਣ। ਬੀਬਾ ਗੁਰਪ੍ਰੀਤ ਕੌਰ ਜੀ ਅਤੇ ਗੁਰਰਾਜਨ ਸਿੰਘ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ ਦੇ ਨੇੜੇ ਆ ਜਾਣ, ਉਹਨਾਂ ਦੀ ਹਾਜ਼ਰੀ ਭਰਨੀ ਹੈ। ਉਹਨਾਂ ਤੋਂ ਬਾਅਦ ਭਾਈ ਰਵਨੂਰ ਸਿੰਘ ਜੀ ਕੱਲ੍ਹ ਹਾਜ਼ਰੀ ਭਰਨਗੇ, ਇਹਨਾਂ ਦੀ ਕੱਲ੍ਹ ਦੀ ਹਾਜ਼ਰੀ ਹੈ, ਬੜੀ ਪਿਆਰੀ, ਵੇਖਣ ਨੂੰ ਐਂ ਲੱਗਦਾ ਪਰ ਅੰਦਰੋਂ ਬੜੀ ਜੁੜੀ ਹੋਈ ਰੂਹ ਆ, ਪੂਰਾ ਸੰਗੀਤ ਇਹਨੇ ਸੁਣਨਾ, ਪਿੱਛੇ ਬੈਠ ਕੇ ਸੁਣ ਰਿਹਾ ਸੀ। ਅਤੇ ਫਿਰ ਚੰਡੀਗੜ੍ਹ ਦੀ ਅਕੈਡਮੀ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਦੀਆਂ ਬੱਚੀਆਂ ਬੀਬੀਆਂ ਉਹ ਹਾਜ਼ਰੀ ਭਰਨਗੇ, ਅੱਜ ਪ੍ਰਿੰਸੀਪਲ ਜਸਪਾਲ ਸਿੰਘ ਜੀ ਸਮਾਪਤੀ ਕਰਨਗੇ, ਉਹਨਾਂ ਤੋਂ ਪਹਿਲਾਂ ਭਾਈ ਬਿਕਰਮਜੀਤ ਸਿੰਘ ਜੀ ਰਬਾਬੀ ਰਬਾਬ ਨਾਲ ਇੱਕ ਸ਼ਬਦ ਤੁਹਾਨੂੰ ਸਰਵਣ ਕਰਾਉਣਗੇ। ਇਹ ਅੱਜ ਦੇ ਸਮਾਗਮ ਨੇ, ਫਿਰ ਆਪਾਂ ਸਮੇਂ ਸਿਰ ਸਮਾਪਤੀ ਕਰ ਦੇਣੀ ਹੈ। ਆਓ ਬੜੇ ਪਿਆਰ ਨਾਲ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਭਾਈ ਸ਼ਵਨ ਸਿੰਘ ਜੀ, ਇੱਕ ਹਜ਼ੂਰੀਆ ਦਿਓ ਇਹਨਾਂ ਨੂੰ ਮਾੜਾ ਜੀ ਦਿਓ ਪਿਆਰ ਨਾਲ। ਨਾਲ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀ ਭਾਈ ਨਵਜੋਤ ਸਿੰਘ ਜੀ, ਭਾਈ ਬਿਕਰਮਜੀਤ ਸਿੰਘ ਨੂੰ ਹਜ਼ੂਰੀਆ ਦਿਓ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ ਜੀ, ਬੜੇ ਪਿਆਰ ਨਾਲ ਭਾਈ ਅੰਮ੍ਰਿਤਪਾਲ ਸਿੰਘ ਜੀ ਟਪਈ ਸ੍ਰੀ ਰਾਗ ਦੇ ਵਿੱਚ ਪਿਆਰਾ ਜਿਹਾ ਸ਼ਬਦ ਸਰਵਣ ਕਰਾਇਆ, ਜੋ ਉਸਤਾਦ ਪ੍ਰਿੰਸੀਪਲ ਜਸਪਾਲ ਸਿੰਘ ਦੀ ਕੰਪੋਜੀਸ਼ਨ, ਬੜੀ ਸੋਹਣੀ ਉਹਨਾਂ ਨੇ ਗਾਇਨ ਕੀਤੀ। ਮਹਾਰਾਜ ਦੀ ਬੜੀ ਕਿਰਪਾ ਹੈ। ਹੁਣ ਮੈਂ ਬੇਨਤੀ ਕਰਦਾ ਸਤਿਕਾਰ ਨਾਲ ਬੀਬਾ ਗੁਰਪ੍ਰੀਤ ਕੌਰ ਜੀ, ਭਾਈ ਗੁਰਰਾਜਨ ਸਿੰਘ ਜੀ UK ਵਾਲੇ, ਜੋ ਅਨਾਹਤ ਕੀਰਤਨ ਸੁਸਾਇਟੀ ਦੇ ਸੰਚਾਲਕ ਨੇ, ਉਚੇਚੇ ਤੌਰ 'ਤੇ ਅੱਜ ਇਹਨਾਂ ਦੀ ਫਲਾਈਟ ਇੱਥੇ ਪਹੁੰਚੀ, ਇਸ ਸਮਾਗਮ ਲਈ ਉਚੇਚੇ ਤੌਰ 'ਤੇ ਪਹੁੰਚੇ ਨੇ। ਮੈਂ ਭਾਈ ਜਸਨੂਰ ਸਿੰਘ ਜੀ ਨੂੰ ਕਹਿੰਦਾ ਤੁਸੀਂ ਰਬਾਬ ਦੀ ਸੇਵਾ ਕਰੋ, ਵਾਰੀ ਵਾਰੀ ਸਾਰੇ ਹਾਜ਼ਰੀ ਭਰਿਆ ਕਰੋ, ਜਿਹੜੇ ਵੀ ਨਾ ਸਭ ਦੀ ਹਾਜ਼ਰੀ ਹੋਣੀ ਚਾਹੀਦੀ ਹੈ। ਅਤੇ ਮੈਂ ਇੱਕ ਦੋ ਬੇਨਤੀਆਂ ਜ਼ਰੂਰ ਕਰੂੰਗਾ। ਬੀਬਾ ਹਰਲੀਨ ਕੌਰ ਜੀ ਪੂਨੇ ਤੋਂ ਆਏ ਨੇ, ਛੋਟਾ ਜਿਹਾ ਬੇਟਾ ਉਹਨਾਂ ਦਾ, ਮੈਂ ਹਮੇਸ਼ਾ ਜ਼ਿਕਰ ਕਰਦਾ ਹੈ ਉਹਨਾਂ ਦਾ, ਇੱਥੇ ਬੈਠਾ ਹੈ ਮੰਮੀ ਦੇ ਕੋਲ ਹੀ। ਉਹ ਕਿਉਂ? ਕਿਉਂਕਿ ਕੀਰਤਨ ਸਿੱਖਦਾ। ਅਸੀਂ ਪੂਨੇ ਵਰਕਸ਼ਾਪ ਕਰਨ ਗਏ ਸੀ ਅਤੇ ਇਹਨੇ ਕਿੰਨੇ ਸਾਨੂੰ ਸ਼ਬਦ ਸੁਣਾਏ, ਜੰਡਿਆਲਾ ਗੁਰੂ ਅਕੈਡਮੀ ਵੀ ਆਏ। ਸੋ ਇਹ ਮਾਂ ਬਾਪ ਦੇ ਹੱਥ 'ਚ ਬੜੀ ਗੇਮ ਹੁੰਦੀ ਕਿ ਆਪਣੇ ਬੱਚਿਆਂ ਨੂੰ ਇਸ ਪਾਸੇ ਲੈ ਕੇ ਜਾਣਾ। ਉੱਤੋਂ ਇਸ ਉਮਰ ਦੇ ਵਿੱਚ ਬੱਚੇ ਸੌਂ ਜਾਂਦੇ ਨੇ ਜਾ ਕੇ, ਪਰ ਉਹ ਬੈਠਾ। ਮੈਂ ਨਹੀਂ ਕਹਿੰਦਾ ਕਿ ਅਜੇ ਮਨ ਪੂਰਾ ਲੱਗ ਗਿਆ, ਛੋਟਾ ਨਾ, ਥੋੜ੍ਹਾ ਹਿੱਲੇਗਾ ਵੀ, ਪਿੱਛੇ ਜਾਏਗਾ ਅੱਗੇ ਜਾਏਗਾ, ਫਿਰ ਆ ਕੇ ਬੈਠ ਕੇ ਸੁਣਦਾ। ਇੱਕ ਛੋਟੀ ਜਿਹੀ ਬੱਚੀ ਸਾਹਮਣੇ ਬੈਠੀ ਸੀ, ਉਹਨੇ ਪੂਰਾ ਕੀਰਤਨੀਆਂ ਨਾਲ ਸਾਰਾ ਸ਼ਬਦ ਪੜਿਆ, ਸਾਹਮਣੇ ਆ ਕੇ ਬੈਠ ਗਈ। ਉਹਨੂੰ ਕੋਈ ਕਿਸੇ ਨਾਲ ਮਤਲਬ ਨਹੀਂ, ਇਹ ਮਾਂ ਬਾਪ ਦੀ ਖੇਡ ਆ, ਉਹਨਾਂ ਨੇ ਬੱਚਿਆਂ ਨੂੰ ਇਸ ਪਾਸੇ ਲਾਇਆ ਹੈ। ਨਾਸਿਕ ਤੁਸੀਂ ਬੱਚੀ। ਸੋ ਇਹ ਸੱਚੇ ਪਾਤਸ਼ਾਹ ਦੀ ਕਿਰਪਾ, ਬੱਚੀਆਂ ਬੈਠੀਆਂ ਨੇ, ਇਹਨਾਂ ਦੇ ਪੇਰੈਂਟਸ ਨੇ ਗੁੜਤੀ ਦਿੱਤੀ ਨਾਲ ਨਾਲ। ਮੈਂ ਬੇਨਤੀ ਕਰਦਾ ਬੀਬਾ ਜੀ ਤੋਂ ਬਾਅਦ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੀਆਂ ਬੱਚੀਆਂ ਲੁਧਿਆਣਾ ਤੋਂ, ਉਹ ਆਪ ਜੀ ਦੇ ਕੀਰਤਨ ਦੀ ਹਾਜ਼ਰੀ ਭਰਨਗੇ। ਫਿਰ ਚੰਡੀਗੜ੍ਹ ਦੀ ਅਕੈਡਮੀ ਭਾਈ ਮਨਜੋਤ ਸਿੰਘ ਜੀ, ਬੜੇ ਪਿਆਰੇ ਕੀਰਤਨੀਆਂ ਨੇ, ਉਹ ਆਪ ਜੀ ਦੇ ਦਰਸ਼ਨ ਕਰਨਗੇ। ਪ੍ਰਿੰਸੀਪਲ ਭਾਈ ਜਸਪਾਲ ਸਿੰਘ ਜੀ ਅਤੇ ਭਾਈ ਵਿਕਰਮਜੀਤ ਸਿੰਘ ਜੀ ਜੋਬਿੰਦ ਰਬਾਬੀ, ਪੰਜ ਸੱਤ ਮੰਡ ਦਾ ਇੱਕ ਸ਼ਬਦ ਪੜ੍ਹ ਕੇ ਰਬਾਬ ਨਾਲ ਫਿਰ ਆਪਾਂ ਸਮੇਂ ਸਿਰ ਅੱਜ ਦੀ ਸਮਾਪਤੀ ਕਰ ਦੇਣੀ ਹੈ। ਕੱਲ੍ਹ ਦੇ ਦੀਵਾਨ ਇਸੇ ਤਰ੍ਹਾਂ ਪ੍ਰਾਰੰਭ ਹੋਣਗੇ। ਫਿਰ ਸੰਗਤਾਂ ਨੂੰ ਬੇਨਤੀ ਕਰਦਾ ਕੱਲ੍ਹ 7:30 ਤੋਂ ਲੈ ਕੇ 8:30 ਤੱਕ ਉੱਥੇ ਸੰਤ ਬਾਬਾ ਸੁੱਚਾ ਸਿੰਘ ਦੇ ਯਾਦ ਦੇ ਵਿੱਚ ਜੋ ਅਖੰਡ ਪਾਠ ਸਾਹਿਬ ਨੇ, ਉਹਨਾਂ ਦੇ ਭੋਗ ਪੈਣਗੇ। ਸਾਰੀ ਸੰਗਤ ਨੇ ਜ਼ਰੂਰ ਦਰਸ਼ਨ ਦੇਣੇ। ਉਸ ਤੋਂ ਉਪਰੰਤ ਪ੍ਰਸ਼ਾਦਾ ਛੱਕ ਕੇ 9 ਵਜੇ ਆਪਾਂ ਨੇੜੇ ਦੇ ਗੁਰੂ ਘਰਾਂ 'ਚ ਚਾਲੇ ਪਾਉਣੇ ਨੇ। ਸਰਦਾਰ ਕਮਲਜੀਤ ਸਿੰਘ ਜੀ ਅਤੇ ਭਾਈ ਗੁਰਪ੍ਰੀਤ ਸਿੰਘ ਜੀ, ਸਰਦਾਰ ਗੁਰਪ੍ਰੀਤ ਸਿੰਘ ਜੀ, ਉਹਨਾਂ ਨੰਬਰ ਮੈਂ ਗਰੁੱਪ 'ਚ ਪਾ ਦਿੱਤਾ। ਤੁਸੀਂ ਜਿੰਨੇ ਪ੍ਰਾਣੀਆਂ ਨੇ ਜਾਣਾ ਉਹ ਸਾਰਾ ਉਹਦੇ ਵਿੱਚ ਨੋਟ ਕੀਤਾ ਹੈ ਅਤੇ ਤੁਸੀਂ ਤਿਆਰ ਰਹੋ, 2 ਨੰਬਰ ਗੇਟ 'ਤੇ ਆਪਾਂ ਮਿਲਾਂਗੇ। ਸੋ ਬੜੇ ਹੀ ਪਿਆਰ ਨਾਲ ਆਓ। ਮੈਂ ਬੇਨਤੀ ਕਰਦਾ ਬਾਬਾ ਹਰਜੀਤ ਸਿੰਘ ਜੀ ਨੂੰ ਵੀ ਅੱਗੇ ਸਾਹਮਣੇ ਆ ਜਾਣ ਜੀ, ਅਤੇ ਪਿਆਰ ਨਾਲ ਬੀਬਾ ਗੁਰਪ੍ਰੀਤ ਕੌਰ ਜੀ, ਭਾਈ ਗੁਰਰਾਜਨ ਸਿੰਘ ਜੀ, ਜਿਨ੍ਹਾਂ ਚਿਰ ਸਾਜ ਸੁਰ ਹੋ ਰਹੇ ਨੇ ਆਪਾਂ ਉਹਨਾਂ ਚਿਰ ਹੀ ਬਚਨ ਕਰਨੇ ਨੇ। ਸਾਰੇ ਪਿਆਰ ਨਾਲ ਬੈਠ ਜਾਓ, ਅਜੇ ਬੈਠ ਜਾਓ, ਜਲ ਪਾਣੀ ਛਕਣਾ ਛੱਕ ਕੇ ਨਾਲ ਦੇ ਨਾਲ ਹੀ ਆ ਜਾਓ, ਕਿਉਂਕਿ 15-20 ਮਿੰਟ ਹੀ ਰਹਿ ਗਏ ਨੇ। ਪਿਆਰ ਨਾਲ ਸੁਣੋ ਜੀ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾ ਦਿਓ ਜੀ, ਵਾਹਿਗੁਰੂ ਜੀ ਕਾ। ਇੱਕ ਵਾਰੀ ਫਿਰ ਬੁਲਾਓ ਜੀ, ਵਾਹਿਗੁਰੂ ਜੀ ਕੀ ਫਤਿਹ। ਪੂਰੀ ਇਕਾਗਰਤਾ ਨਾਲ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਸ਼ਬਦ, ਧੰਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁਦ ਵਿਚਾਰ। ਮੁਖ ਤੇ ਹਰ ਤੇ ਚਿੱਤ ਦੇ ਵਿੱਚ ਯੁੱਧ ਦੋ ਤਰ੍ਹਾਂ ਦਾ, ਇੱਕ ਜ਼ੁਲਮ ਦੀ ਰੱਖਿਆ ਲਈ, ਇੱਕ ਅੰਦਰਲੇ ਵਿਕਾਰਾਂ ਦਾ ਯੁੱਧ। ਪਰ ਨਾਲ ਉਸ ਪਰਮੇਸ਼ਰ ਨਿਰੰਕਾਰ ਦਾ ਨਾਮ ਅੰਦਰ ਸਮੋ ਕੇ ਰੱਖਣਾ। ਮੈਂ ਬੇਨਤੀ ਕਰਦਾ ਹੁਣ ਬਾਬਾ ਸੁੱਚਾ ਸਿੰਘ ਜੀ, ਗੁਰਮਤਿ ਸੰਗੀਤ ਅਕੈਡਮੀ ਲੁਧਿਆਣਾ ਦੇ ਵਿਦਿਆਰਥੀ ਬੱਚੀਆਂ, ਕੱਲ੍ਹ ਸਿੰਘਾਂ ਨੇ ਸ਼ਬਦ ਪੜ੍ਹਨਾ, ਇੱਕ ਸ਼ਬਦ ਦੀ ਹਾਜ਼ਰੀ ਆਪ ਜੀ ਨੂੰ ਸਰਵਣ ਕਰਾਉਣਗੇ 33 ਸਾਜ਼ਾਂ ਨਾਲ। ਇਹਨਾਂ ਨੂੰ ਬੇਨਤੀ ਹੈ ਕਿ ਪਿਆਰ ਨਾਲ ਇੱਕ ਸ਼ਬਦ ਦੀ ਹਾਜ਼ਰੀ ਸਰਵਣ ਕਰੋ। ਇਹਨਾਂ ਤੋਂ ਬਾਅਦ ਭਾਈ ਚੰਡੀਗੜ੍ਹ ਅਕੈਡਮੀ ਭਾਈ ਮਨਜੋਤ ਸਿੰਘ ਜੀ ਅਤੇ ਨਾਲ ਇਹਨਾਂ ਦੇ ਵਿਦਿਆਰਥੀ ਜੋ ਚੰਡੀਗੜ੍ਹ ਦੀ ਕਲਾਸ ਹੈ, ਇਹ ਸਾਰੇ ਵਿਦਿਆਰਥੀ ਮਿਲ ਕੇ ਇੱਕ ਸ਼ਬਦ ਆਪ ਜੀ ਨੂੰ ਸਰਵਣ ਕਰਾਉਣਗੇ। ਉੱਥੇ ਵੀ ਬਾਬਾ ਸੁੱਚਾ ਸਿੰਘ ਜੀ ਦੇ ਨਾਂ 'ਤੇ ਗੁਰਮਤਿ ਸੰਗੀਤ ਅਕੈਡਮੀ ਹੈ। ਇਹਨਾਂ ਤੋਂ ਬਾਅਦ ਭਾਈ ਬਿਕਰਮਜੀਤ ਸਿੰਘ ਜੀ ਰਬਾਬੀ ਅਤੇ ਸਮਾਪਤੀ ਉਸਤਾਦ ਪ੍ਰਿੰਸੀਪਲ ਜਸਪਾਲ ਸਿੰਘ ਜੀ ਕਰ ਦੇਣਗੇ। ਸਮੇਂ ਸਿਰ ਆਪਾਂ ਅੱਜ ਦੀ ਸਮਾਪਤੀ ਕਰ ਦੇਣੀ ਹੈ। ਲਾਈਵ ਸਾਰੀ ਦੁਨੀਆ ਦੇ ਵਿੱਚ ਲੋਕ ਸੰਗਤਾਂ ਦੇਖ ਰਹੀਆਂ ਨੇ, ਮੈਸੇਜਸ ਆ ਰਹੇ ਨੇ, ਕਿਉਂਕਿ ਇਹ ਸਮਾਗਮ ਦੀ ਉਡੀਕ ਸਾਰੀਆਂ ਸੰਗਤਾਂ ਨੂੰ ਹੁੰਦੀ ਹੈ ਹਮੇਸ਼ਾ। ਮੈਨੂੰ ਬੜੀ ਖੁਸ਼ੀ ਹੈ ਕਿ ਸੰਗਤ ਕਿੰਨੀ ਸੰਗਤ ਐਸੀ ਹੈ ਜਿਹੜੀ ਪਹਿਲੀ ਵਾਰ ਇਸ ਸਥਾਨ 'ਤੇ ਪਹੁੰਚੇ ਨੇ ਅਤੇ ਕਿੰਨੀ ਕਿੰਨੀ ਉਮਰ ਹੋ ਗਈ ਉਹਨਾਂ ਦੀ। ਉਹਨਾਂ ਦੇ ਅੱਖਾਂ ਦੇ ਹੰਝੂ ਅਤੇ ਬਚਨ ਜਦੋਂ ਇਹ ਸੁਣਦੇ ਸੀ, ਗੱਲ ਸੁਣਦੇ ਹਾਂ ਅਤੇ ਬੈਰਾਗ 'ਚ ਭਰੇ ਹੁੰਦੇ ਸਨ ਕਿ ਅਸੀਂ ਸੰਗਤ ਨਾਲ ਹਿੰਮਤ ਕਰਕੇ ਆ ਗਏ। ਸੋ ਮੈਂ ਇਹ ਬੇਨਤੀ ਕਰਦਾ, ਕਿੰਨੇ ਬੱਚੇ ਬੱਚੀਆਂ ਮੈਂ ਦੇਖੇ ਜਿਹੜੇ ਬੈਠੇ ਨੇ, ਛੋਟੀ ਛੋਟੀ ਉਮਰ ਦੇ ਵੀ ਨੇ, ਉਹ ਹਿੱਲੇ ਹੀ ਨਹੀਂ। ਮੈਂ ਹੈਰਾਨ ਹਾਂ ਉਹਨਾਂ ਨੂੰ ਦੇਖ ਕੇ, ਬੈਠੇ ਨੇ। ਇੰਨਾ ਇਸ਼ਕ ਕੀਰਤਨ ਨਾਲ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਦੇਣ, ਉਹਨਾਂ ਬੱਚਿਆਂ ਨੂੰ ਵੀ ਜੁੜੇ ਰਹਿਣ, ਰੂਹਾਂ ਜੁੜੀਆਂ ਰਹਿਣ। ਮੈਂ ਇਹ ਬੇਨਤੀ ਕਰਦਾ, ਆਓ ਪਿਆਰ ਨਾਲ 33 ਸਾਜ਼ਾਂ ਨਾਲ ਆਪ ਜੀ ਕੀਰਤਨ ਸਰਵਣ ਕਰੋ। ਦਮਨ ਥੋੜ੍ਹਾ ਉਰਾਂ ਹੋ ਜਾਣਾ, ਜਗ੍ਹਾ ਕਿੰਨੀ ਪਈ, ਦੇਖੋ ਸਾਰਾ ਕੁਝ ਚੁੱਕ ਲਓ ਇੱਥੋਂ, ਉੱਥੇ ਇੱਕ ਬੱਚੀ ਬਹਿ ਜਾਏਗੀ ਵਿੱਚ, ਸੁਸ਼ਮੀਤ ਵਿੱਚ ਆ ਜਾ ਇੱਥੇ ਨਾਲ, ਬਿਲਕੁਲ ਹੋਰ ਹੋਰ ਬੇਟੇ ਹੋਰ ਇੱਧਰ ਜਾਓ, ਬਹੁਤ ਜਗ੍ਹਾ ਵਿੱਚ। ਹਾਂਜੀ ਤੁਸੀਂ ਬੇਟੇ ਜਸਲੀਨ ਇੱਧਰ ਹੋ ਜਾਓ। ਸਰਵਣ ਕਰੋ ਜੀ ਪਿਆਰ ਨਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਗੁਰਦੁਆਰਾ ਸਬਦਨਾਥ ਲੁਧਿਆਣਾ, ਸਬਦਨਾਥ ਗੁਰਮਤ ਸੰਗੀਤ ਅਕੈਡਮੀ ਦੀਆਂ ਸਟੂਡੈਂਟਸ, ਜਿਨ੍ਹਾਂ ਨੇ ਆਪ ਜੀ ਨੂੰ ਬੜੇ ਪਿਆਰ ਨਾਲ ਬੀਬਾ ਜਸਲੀਨ ਕੌਰ ਜੀ, ਮਨਵੀਰ ਕੌਰ ਜੀ, ਦਮਨਪ੍ਰੀਤ ਕੌਰ ਜੀ, ਗੁਰਪ੍ਰੀਤ ਕੌਰ ਜੀ, ਸਾਹਿਬ ਕੌਰ ਜੀ, ਜਸਪ੍ਰੀਤ ਕੌਰ ਜੀ, ਤ੍ਰਿਪਤ ਕੌਰ ਜੀ, ਸਾਰਿਆਂ ਨੇ ਮਿਲ ਕੇ ਆਪ ਜੀ ਨੂੰ ਸ਼ਬਦ ਸਰਵਣ ਕਰਾਇਆ। ਮਹਾਰਾਜ ਕਿਰਪਾ ਕਰੇ, ਤੰਤੀ ਸਾਜ਼ਾਂ ਨਾਲ, ਸਭ ਤੋਂ ਕਠਿਨ ਹੁੰਦਾ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਾ। ਸੋ ਅਸੀਂ ਇਸ ਦਿਨ ਆਓ ਚੰਡੀਗੜ੍ਹ, ਬਾਬਾ ਸੁੱਚਾ ਸਿੰਘ ਗੁਰਮਤ ਸੰਗੀਤ ਅਕੈਡਮੀ ਚੰਡੀਗੜ੍ਹ ਦੇ ਵਿਦਿਆਰਥੀ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਦਾ, ਕਿਉਂਕਿ ਸਾਜ਼ ਚੁੱਕੇ ਹੋਏ ਨੇ, ਜੇ ਬਿਕਰਮਜੀਤ ਸਿੰਘ ਹੈਗੇ ਨੇੜੇ, ਇੱਕ ਸ਼ਬਦ 5-7 ਮਿੰਟ ਦਾ ਸਮੇਂ ਦਾ ਜ਼ਰੂਰ ਧਿਆਨ ਰੱਖ ਲਿਓ, ਥੋੜ੍ਹਾ ਜਿਹਾ ਲੇਟ ਹੈ, ਜ਼ਿਆਦਾ ਨਹੀਂ, ਅਤੇ 5 ਮਿੰਟ ਦਾ ਇੱਕ ਸ਼ਬਦ ਪੜ੍ਹ ਕੇ, ਕਿਉਂਕਿ ਸਾਜ਼ ਚੁੱਕੇ ਹੋਏ ਨੇ। ਇਸ ਤੋਂ ਬਾਅਦ ਭਾਈ ਮਨਜੋਤ ਸਿੰਘ ਜੀ, ਉਸਤਾਦ ਜਸਪਾਲ ਸਿੰਘ ਜੀ ਸਮਾਪਤੀ ਕਰ ਦੇਣਗੇ, ਅਤੇ ਬੜੇ ਪਿਆਰ ਨਾਲ ਆਓ। ਭਾਈ ਅਰਮਾਨ ਸਿੰਘ ਜੀ ਨਾਲ ਤਬਲਾ ਵਜਾ ਰਹੇ ਨੇ, ਇੱਕ ਜੋਤ ਸਿੰਘ ਜੀ ਨਾਲ ਤਾਊਸ ਵਜਾ ਰਹੇ ਨੇ, ਬੈਠੋ ਨਾਲ।

ਸੋ ਸਾਧ ਸੰਗਤ ਜੀ 5 ਮਿੰਟ ਦੇ ਵਿੱਚ ਸਮਾਪਤੀ ਕਰਕੇ ਅਤੇ ਫਿਰ ਉਪਰੰਤ ਆਪਾਂ ਸਾਰਿਆਂ ਨੇ ਇੱਥੇ ਸਫਾਈ ਕਰਕੇ ਜਾਣਾ। ਛੋਟੀ ਅਰਦਾਸ ਹੋ ਜਾਏਗੀ, ਸਤਿਕਾਰਯੋਗ ਭਾਈ ਸਾਹਿਬ ਕਰਨਗੇ ਅਤੇ ਥੋੜ੍ਹੀ ਸਫਾਈ ਕਰਕੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਬੇਨਤੀ ਹੈ ਸਾਰੇ ਨਾਲ ਹੀ ਕਲੀਨਿੰਗ ਕਰਕੇ ਫਿਰ ਗਾਗਰ ਦੀ ਸੇਵਾ ਸ਼ੁਰੂ ਹੋ ਜਾਣੀ ਹੈ। ਸੋ ਬੜੇ ਪਿਆਰ ਨਾਲ ਆਓ, 5 ਮਿੰਟ ਦਾ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਪੇ ਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਇਫਰੇ ਚੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਹੋਣੀ।

ਪੰਜ ਖਾਲਸੇ ਜੀ ਮਹਾਰਾਜ।

ਹੋਂ ਵਿੱਚ ਸੱਚਿਆਰ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸੱਚਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਤ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਭਰਿਆ ਹੋਂ ਵਿੱਚ ਭੋਵੈ ਹੋਂ ਵਿੱਚ ਜਾਤੀ ਜਿਨਸੀ ਖੋਵੈ ਹੋਂ ਵਿੱਚ ਮੂਰਖ ਹੋਂ ਸਿਆਣਾ ਮੂਰਖ ਮੁੱਖੀ ਸਾਰ ਨਾ ਜਾਣਾ

ਪੈ ਵਿੱਚ ਭੁੰਬ ਚੜਾਈਏ ਸਰਮਪੋਤਨ ਹੋਏ ਨਾਨਕ ਭਤੀਜੇ ਰਪੈ ਉੜੇ ਸੋਏ ਨਾ ਕੋਈ।